would be my

तप जुग्म

ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮ ਅਪਾਰਾ ਸਭ ਜੀ ਤੁਮਾਰੇ ਜੀ ਤੂੰ ਜੀਆ ਕਾ ਦਾਤਾਰਾ ਹਰ ਆਪੇ ਠਾਕੁਰ ਹਰ ਆਪੇ ਸੇ

ਸਿਮਰਤ ਸਾਸਤ ਜੀ ਕਰਕੇ ਰਿਹਾ ਖਟ ਕਰਮ ਕਰੰਤਾ। ਤੂੰ ਆਦਿ ਬਰਖਿਆ ਪਰੰਪਰ ਕਰ।

ਪਰਖ ਜਵਨ ਪਗ ਪਰੇ ਤਿਹਾਰੇ, ਤਿਨਕੇ ਤੁਮ ਸੰਕਟ ਸਭ ਟਾਰੇ। ਰੱਛਾ ਹੋਏ ਤਾਂ ਇਹ ਸਭ ਕਾਲਾ, ਦੁਸ਼ਟਿਆ ਰਿਸ ਤਰੈ ਤਤਕਾਲਾ। ਨਿਧ ਸਿਧ ਕਰ ਮੋ ਸਭ ਹੋਈ, ਦੁਸ਼ਾ ਸ਼ੈ ਸਕੈ ਨ ਕੋਈ। ਜਿੰਦਰ ਨਾਮ ਤਿਉਹਾਰੋ ਕਹਾ, ਦਾਰੂ ਦਸ ਦੋਗ ਤੇ ਰਹਾ। ਸਰਬ ਠੋਰ ਮੋਹ ਸਹਾਈ, ਦਸ ਦੋਗ ਤੇ ਲਿਹੋ ਬਚਾਈ। ਚੁਲ ਵਿਖ ਸਕਲ ਦੇ ਕੋ ਹਰਤਾ, ਦਸ ਦੋਖੀਅਨ ਕੋ ਸ਼ੈ ਕਰਤਾ। ਮਨਵਾ ਸ਼ਰਫਲ ਪਾਵੈ ਸੋਈ, ਦੂਹ ਨ ਤਿਸੈ ਬਿਆਪਤ ਕੋਈ।

ਕਰਤਾ ਜੋ ਜਨ ਤੁਮਰੀ ਭਗਤ ਕਰਨ ਦੇ ਤਿਨ ਕੇ ਕਾਜ ਸਵਾਰਤਾ ਗਾਲ ਸੀਤਾ ਮੰਗ ਕੀਓ ਹਮਰਾ ਖੁਸ਼ੀ ਕਰੇ ਨਿਤ ਬਣਿਆ ਸਾਧਨ ਨਿਕਾਇਆ ਨਾਜ ਮੰਗੂੰ ਸਦ ਓ ਪੈਸ ਮੰਗਣ ਲਵੇਰੀ ਇੱਕ ਤਾਜਨ ਤੁਰੀ ਚੰਗੇਰੀ ਘਰ ਕੀ ਗਿਆਨ।

Hare Krishna Sab Jag Veer Main

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

0: ਸੋਚਣੀ ਸੇਵਾ ਪ੍ਰਵਾਨ ਕਰਨੀ ਜੀ ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਭਾਈ ਗੁਰਵਿੰਦਰ ਸਿੰਘ ਜੀ, ਆਪਣੇ ਗੁਰੂ ਘਰ ਦੇ ਹਜ਼ੂਰੀ ਰਾਗੀ ਦੇ ਸਾਹਿਬ, ਜਿਨ੍ਹਾਂ ਨੇ ਬਹੁਤ ਹੀ ਰਸਭਿੰਨਾ ਕੀਰਤਨ ਕਰਕੇ ਸਾਧ ਸੰਗਤ ਨੂੰ ਗੁਰਬਾਣੀ ਕੀਰਤਨ ਨਾਲ ਜੁੜਿਆ ਹੈ। ਗੁਰੂ ਪਿਆਰੇ, ਜਿਵੇਂ ਦਾਸ ਨੇ ਪਹਿਲਾਂ ਆਪ ਜੀ ਨੂੰ ਬੇਨਤੀ ਕੀਤੀ ਹੈ ਕਿ ਸਾਡੇ ਵੱਡੇ ਭਾਗ ਹਨ ਜੋ ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਫਰਜੰਦਾਂ ਦੇ, ਵੱਡੇ ਫਰਜੰਦਾਂ ਦੇ ਸ਼ਹੀਦੀ ਅਸਥਾਨ, ਪਾਵਨ ਪਵਿੱਤਰ ਅਸਥਾਨ ਸਤ ਜੋ ਸ੍ਰੀ ਚਮਕੌਰ ਸਾਹਿਬ, ਜਿਹਨਾਂ ਬਾਬਤ ਅੱਲਾ ਜਾਣਖਾਂ ਜੋਗੀ ਨੇ ਲਿਖਿਆ ਹੈ, ਬਸ ਏਕ ਹਿੰਦ ਮੈਂ ਤੀਰਥ ਹੈ ਯਾਤਰਾ ਕੇ ਲੀਏ, ਕਟਾਏ ਬਾਪ ਨੇ ਬੱਚੇ ਜਹਾਂ ਖੁਦਾ ਕੇ ਲੀਏ। ਗੁਰੂ ਪਿਆਰਿਓ, ਉਸ ਪਾਵਨ ਪਵਿੱਤਰ ਅਸਥਾਨ ਤੋਂ ਗਿਆਨੀ ਅਮਰੀਕ ਸਿੰਘ ਜੀ ਜੋ ਚਮਕੌਰ ਸਾਹਿਬ, ਉਸ ਸਾਡੇ ਸ਼ਹੀਦੀ ਪਾਵਨ ਪਵਿੱਤਰ ਅਸਥਾਨ 'ਤੇ ਕਥਾ ਦੀ ਹਾਜ਼ਰੀ ਬਹੁਤ ਲੰਮਾ ਸਮੇਂ ਤੋਂ ਭਰਦੇ ਆ ਰਹੇ ਆ। ਗੁਰੂ ਪਿਆਰੇ, ਜਿਵੇਂ ਪਹਿਲੇ ਦਾਸ ਨੇ ਆਪ ਜੀ ਨੇ ਵਚਨ ਕੀਤਾ ਹੈ ਕਿ ਜਦੋਂ ਕਿਸੇ ਪਾਵਨ ਪਵਿੱਤਰ ਅਸਥਾਨ ਤੋਂ, ਇੱਦਾਂ ਦੀ ਜਗ੍ਹਾ ਤੋਂ ਕੋਈ ਗੁਰਮੁਖ ਪਿਆਰਾ ਆਉਂਦਾ, ਇੱਦਾਂ ਲੱਗਦਾ ਕਿ ਉਸ ਸ਼ਹੀਦਾਂ ਦੀ ਬਲੈਸਿੰਗ ਜਿਹੜੀ ਹੈ ਉਹ ਨਾਲ ਹੀ ਲੈ ਕੇ ਆਉਂਦਾ ਹੈ। ਸਤਿਗੁਰੂ ਜੀ ਕਿਰਪਾ ਕਰਨ, ਜਿੱਥੇ ਸੰਗਤ ਦੇ ਵਿੱਚ ਪਿਆਰ ਸਵਾਗ, ਗੁਰਸਿੱਖੀ ਜੀਵਨ ਸੇਵਾ ਸਿਮਰਨ ਦੀ ਦਾਤ ਬਖਸ਼ੇ, ਸਭਨਾਂ ਨੂੰ ਕਰਤਾਰਤ ਕਰਨ, ਉੱਥੇ ਗਿਆਨੀ ਜੀ ਦੀ ਵੀ ਦੇਹ ਰੋਗਤਾ ਚੜ੍ਹਦੀ ਕਲਾ ਸਤਿਗੁਰੂ ਜੀ ਇਹਨਾਂ ਨੂੰ ਵੀ ਬਖਸ਼ਿਸ਼ ਕਰਨ। ਆਓ ਕਰੀਬਨ ਕਰੀਬਨ 8:15 ਤੱਕ ਗਿਆਨੀ ਜੀ ਗੁਰਸ਼ਬਦ ਦੀ ਕਥਾ ਅਤੇ ਗੁਰ ਇਤਿਹਾਸ ਜਿਹੜਾ ਹੈ ਆਪਾਂ ਨੂੰ ਸਰਵਣ ਕਰਾਉਣਗੇ। ਵਾਹਿਗੁਰੂ ਜੀ ਕਾ ਖਾਲਸਾ,
0: ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦਬੰਦ, ਰਾਮਦਾਸ ਅਰਜਨ ਗੁਰੂ ਬਰ ਸ਼੍ਰੀ ਹਰਗੋਬਿੰਦ, ਹਰੀ ਰਾਏ ਹਰ ਕ੍ਰਿਸ਼ਨ ਗੁਰੂ ਤੇਗ ਬਹਾਦੁਰ ਚੰਦ, ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਜਾ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ, ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ, ਏਕੰਕਾਰਾ ਸਤਿਗੁਰੂ ਜਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ, ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ, ਬਿਘਨ ਬਿਨਾਸਨ ਸੋਏ। ਪਾਰ ਬ੍ਰਹਮ ਹੁਆ ਸਹਾਈ, ਕਥਾ ਕੀਰਤਨ ਸੁਖਦਾਈ, ਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ, ਜੇ ਸਤਿਗੁਰ ਪਾਵੈ ਸੇ ਮਨ ਲੈਨ, ਸੇਈ ਕਰਮ ਕਰੇਨ। ਕਰ ਹਰ ਕਰਮ ਸ੍ਰਵਨ ਹਰ ਕਥਾ, ਹਰ ਦਰਗਹਿ ਨਾਨਕ ਉਜਲ ਮੱਥਾ। ਪਰਮ ਸਤਿਕਾਰਯੋਗ ਜੁਗੋ ਜੁਗ ਅਟਲ ਸ਼ਬਦ ਗੁਰੂ
2: ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਾਵਨ ਪ੍ਰਕਾਸ਼ ਸਜੇ ਦਰਬਾਰ ਅੰਦਰ ਅੱਜ ਵਿਸ਼ੇਸ਼ ਤੌਰ 'ਤੇ ਹਫ਼ਤਾਵਾਰੀ ਬੁੱਧਵਾਰ ਦਾ ਦਿਨ ਜੋ ਆਪ USA ਦੀ ਧਰਤੀ ਕੈਲੀਫੋਰਨੀਆ ਸਟੇਟ ਦੇ ਵਿੱਚ ਐਲ ਸਾਓ ਬਰਾਂਟੇ ਦੇ ਇਸ ਪਹਾੜੀ ਵਾਲੇ ਅਸਥਾਨ 'ਤੇ ਇਕੱਤਰ ਹੋਣ ਦਾ ਸਬੱਬ ਬਣ ਰਿਹਾ ਹੈ। ਸੱਚੇ ਪਾਤਸ਼ਾਹ ਦਾ ਕੋਟਾਂ ਕੋਟ ਧੰਨਵਾਦ ਕਰੀਏ ਜਿਨ ਇਹ ਮਿਹਰਾਮਤ ਕੀਤੀ ਹੈ ਕਿ ਆਪਾਂ ਨੂੰ ਇਸ ਪਾਵਨ ਅਸਥਾਨ 'ਤੇ ਸਾਧ ਸੰਗਤ ਦੇ ਰੂਪ ਵਿੱਚ ਜੁੜ ਬੈਠਣ ਦਾ ਉੱਦਮ ਸੁਭਾਗ ਪ੍ਰਾਪਤ ਹੋ ਰਿਹਾ ਹੈ। ਜਿਵੇਂ ਆਪ ਜੀ ਨੂੰ ਆਪਣੇ ਪਾਵਨ ਅਸਥਾਨ ਦੀ ਪ੍ਰਬੰਧਕ ਸੇਵਾ ਦਾਰ ਜਥੇਬੰਦੀ ਦੇ ਵਿਸ਼ੇਸ਼ ਕਾਰਕੁਨ ਸਮਰਾ ਜੀ ਦੱਸ ਹੀ ਰਹੇ ਸਨ ਅਤੇ ਨਾਲ ਹੀ ਉਹਨਾਂ ਨੇ ਸ਼੍ਰੀ ਚਮਕੌਰ ਸਾਹਿਬ ਦੀਆਂ ਯਾਦਾਂ ਆਪਣੇ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਮਹਿਸੂਸ ਕਰਕੇ ਸਾਂਝ ਪਾਉਣ ਦਾ ਯਤਨ ਕੀਤਾ ਹੈ। ਦਾਸ ਵੱਲੋਂ ਵੀ ਧੰਨਵਾਦ ਅਤੇ ਨਾਲ ਹੀ ਤੰਦਰੁਸਤੀ। ਸੋ ਪਤਾ ਨਹੀਂ ਜ਼ਿੰਦਗੀ ਦੇ ਇਹ 65 ਸਾਲ ਦੇ ਸਫ਼ਰ ਦੇ ਵਿੱਚ ਜਿੰਨਾ ਗੁਰਬਾਣੀ ਦੇ ਪਾਠ ਕੀਰਤਨ ਵਿਚਾਰ ਦੇ ਰੂਪ ਵਿੱਚ ਵਿਚਰਦਿਆਂ ਗੁਜ਼ਰਦਿਆਂ ਅਤੇ ਉਹਨਾਂ ਪਾਵਨ ਅਸਥਾਨਾਂ 'ਤੇ ਸੇਵਾ ਮੁਕਤੀ ਦੀ ਦਾਤ ਲੈਣ ਉਪਰੰਤ ਫਿਰ 6-7 ਸਾਲ ਬੀਤ ਜਾਂਦੇ ਅਤੇ ਇਸ ਪੜਾਅ 'ਤੇ ਜਾ ਕੇ ਸੱਚਮੁੱਚ ਇਹ ਦੋ ਚੀਜ਼ਾਂ ਬੜੀਆਂ ਹੀ ਮਹੱਤਵਪੂਰਨ ਦਿਸਣ ਲੱਗ ਪੈਂਦੀਆਂ ਨੇ। ਇੱਕ ਤਨ ਦੀ ਦਰੁਸਤੀ ਅਤੇ ਦੂਜਾ ਮਨ ਦੀ ਸੰਤੁਸ਼ਟੀ। ਦੱਸਦਾ ਜਿੰਨਾ ਕੁ ਅਨੁਭਵ ਹੈ ਗੁਰਬਾਣੀ ਦੇ ਚਾਨਣ ਦੇ ਵਿੱਚ ਔਰ ਜੀਵਨ ਦਾ ਮਨੋਰਥ ਹਰੇਕ ਪ੍ਰਾਣੀ ਦਾ ਇੱਕੋ ਹੀ ਹੈ, ਉਸਨੂੰ ਬਾਣੀ ਦੇ ਵਿੱਚ ਸਹਿਜ ਸੱਸਾ ਹਾਹਾ ਜੱਜਾ ਤਿੰਨੇ ਮੁਕਤੇ ਅੱਖਰਾਂ ਦੇ ਨਾਲ ਅੰਕਿਤ ਕੀਤਾ ਗਿਆ। ਹਰ ਕੋਈ ਪ੍ਰਾਣੀ, ਚਾਹੇ ਆਪਾਂ ਕਿਸੇ ਵੀ ਜੂ ਦੇ ਵਿੱਚ ਜਾ ਕੇ ਵੇਖ ਲਈਏ, ਆਪਾਂ ਚਿੜੀਆਘਰ ਬੋਲਦੇ ਹਾਂ ਅਤੇ ਉੱਥੇ ਵੀ ਥਾਂ ਥਾਂ 'ਤੇ ਲਿਖਿਆ ਹੋਵੇਗਾ, ਪਿਛਲੇ ਵੀਕ ਦੇਖਣ ਦਾ ਮੌਕਾ ਮਿਲਿਆ, ਭਈ ਸਾਰਿਆਂ ਦੀ ਇੱਕੋ ਹੀ ਕਾਂਕਸ਼ਾ ਹੁੰਦੀ ਹੈ ਵੀ ਸ਼ੇਰ ਦੇਖੀਏ, ਹੈ ਕਿ ਨਹੀਂ, ਕਿੱਥੇ ਹੈ, ਬੈਠਾ ਹੈ, ਸੁੱਤਾ ਹੈ, ਕੀ ਕਰਦਾ ਹੈ। ਪਰ ਉੱਥੇ ਜਦੋਂ ਪਹੁੰਚਦੇ ਹਾਂ ਤਾਂ ਫੱਟੀ 'ਤੇ ਲਿਖਿਆ ਹੁੰਦਾ ਵੀ ਇਹ 18 ਤੋਂ ਲੈ ਕੇ 20 ਘੰਟੇ ਸੌਂਦਾ, ਬਾਕੀ ਖਾਣ ਪੀਣ 'ਚ ਗੁਜ਼ਾਰ ਦਿੰਦਾ ਵਿਚਾਰਾ, ਸੁੱਤਾ ਸੀ। ਮਤਲਬ ਕਿੰਨੀ ਆਕਰਸ਼ਤਾ, ਸ਼ੇਰ ਤੱਕ ਇੱਕ ਨਿੱਕੀ ਜਿਹੀ ਕੀੜੀ ਤੋਂ ਲੈ ਕੇ, ਕੀੜੀਆਂ ਦੇ ਉਹਨਾਂ ਨੇ ਰਸਤੇ ਦੇ ਵਿੱਚ ਸਟਿੱਕਰ ਬਣਾ ਕੇ ਧਰਤੀ ਦੇ ਉੱਤੇ ਹੀ ਲਾਏ ਹੋਏ ਨੇ। ਬੱਚੇ ਕੀ ਡਰ ਵੀ ਜਾਂਦੇ ਹਨ, ਪੈਰ ਰੱਖਦੇ ਨੇ ਪਿੱਤਲ ਦੇ ਨੇ ਵੀ ਇਹ ਕੀੜਾ ਆ ਗਿਆ, ਅਤੇ ਨਹੀਂ ਬੱਚੇ ਉਹਦੇ ਪੈਰ ਰੱਖਦੇ। ਮਤਲਬ ਕੀੜੀ ਤੋਂ ਲੈ ਕੇ ਸ਼ੇਰ ਤੱਕ, ਬਸ ਹਾਥੀ ਨਜ਼ਰ ਨਹੀਂ ਆਇਆ, ਬਾਕੀ ਸਾਰੇ ਹੀ ਸੀਗੇ, ਪਰ ਸਾਰਿਆਂ ਨੂੰ ਤੱਕ ਕੇ ਦੇਖਿਆ। ਜੋ ਮੈਂ ਪੜ੍ਹਿਆ ਉਹ ਵੀ ਸਹਿਜ ਲੋਚਦੇ ਹਨ ਅਤੇ ਆਪਾਂ ਤਾਂ ਸਾਰੇ ਪ੍ਰਾਣੀਆਂ ਦੇ ਵਿੱਚੋਂ ਕਾਦਰ ਨੇ ਆਪਣੀ ਕੁਦਰਤ ਦੇ ਵਿੱਚ ਸਿਰਮੌਰ ਸਾਨੂੰ ਸਥਾਪਨ ਕੀਤਾ ਹੈ। ਮਾਨੁੱਖ ਸਾਰਿਆਂ ਤੋਂ ਅਮੀਰ ਪ੍ਰਾਣੀ ਧਰਤੀ ਦੇ ਉੱਤੇ, ਸਾਰਿਆਂ ਤੋਂ ਸ੍ਰੇਸ਼ਟ ਦੁਰਲੱਭ ਉਹ ਅਸੀਂ ਮਨੁੱਖ। ਮਨੁੱਖਾ ਸਰੀਰ ਦੀ ਬਣਤਰ ਦੇ ਮੁਤਾਬਕ ਸਾਡੇ ਨਾਲ ਹੋਰਨਾਂ ਪੰਛੀਆਂ ਅਤੇ ਜਾਨਵਰਾਂ ਕਿਰਮਾਂ ਇਤਿਆਦਿ ਦੀਆਂ ਬਣਤਰਾਂ ਰੰਗ ਰੂਪ ਬਹੁਤ ਹੀ ਸੋਹਣੇ ਹੋਣਗੇ, ਲੇਕਿਨ ਜੋ ਅਮੀਰੀ ਸਾਡੇ ਕੋਲ ਹੈ ਮਨੁੱਖਾ ਦੇਹੀ ਨੂੰ ਧਾਰਨ ਕਰਕੇ ਉਹ ਹੋਰ ਕਿਸੇ ਕੋਲ ਨਹੀਂ ਹੈ। ਦੀਨੇ ਹਸਤ ਪਾਮ ਕਰਨ ਨੇਤਰ ਰਸਨਾ, ਸੁਖਮਨੀ ਦਾ ਜਾਪ ਹੋ ਰਿਹਾ ਸੀ, ਬਹੁਤ ਪਿਆਰ ਦੇ ਨਾਲ ਸੰਗਤੀ ਰੂਪ ਦੇ ਵਿੱਚ ਇੱਕ ਇੱਕ ਬੋਲ ਜਿਹੜਾ ਹੈ ਉਡਾਰੀਆਂ ਲਵਾਉਂਦਾ ਸੀ ਉਸ ਦੇਸ਼ ਦੀਆਂ, ਜਿਸ ਦੇਸ਼ ਦੀ ਗੱਲ ਗੁਰੂ ਕੇ ਕੀਰਤਨੀ ਵੀ ਕਰ ਰਹੇ ਸਨ। ਮੈਂ ਬੰਦਾ ਬੈ ਖਰੀਦ ਸੱਚ ਸਾਹਿਬ ਮੇਰਾ, ਪਹਿਲਾਂ ਸ਼ਬਦ ਗਾਇਨ ਹੋ ਰਿਹਾ ਸੀ, ਗਾਇਆ ਕਰੀਏ ਬਾਣੀ ਨੂੰ, ਜੇ ਨਹੀਂ ਗਾ ਹੁੰਦੀ ਸੁਣਿਆ ਕਰੀਏ ਗਾਉਂਦਿਆਂ ਨੂੰ। ਪਾਠ 'ਤੇ ਤਾਂ ਗੁਰੂ ਸਾਹਿਬ ਜੀ ਨੇ ਵੀ ਕਾਣਤ ਜੀ ਮੰਨੀ ਹੈ ਅਤੇ ਕਈ ਥਾਂ ਕਿਹਾ ਵੀ ਹੈ ਕਿ ਨਾ ਨਾ ਪਾਠ ਪੜ੍ਹਿਓ ਔਰ ਬੇਦ ਵਿਚਾਰਿਓ ਨਿਵਲ ਭੁੰਗਮ ਸਾਧੇ। ਹਾਂ, ਸਾਡਾ ਤਾਂ ਕਿੱਤਾ ਹੈ, ਸਾਡੀ ਉਪਜੀਵਿਕਾ ਹੈ, ਅਸੀਂ ਜੇ ਪੜ੍ਹਾਂਗੇ ਨਹੀਂ ਪਾਠ, ਉਪਜੀਵਿਕਾ ਬੰਦ ਅਤੇ ਸਾਡਾ ਖਜ਼ਾਨਾ ਖਾਲੀ ਹੋ ਜਾਊਗਾ। ਪ੍ਰਮਾਣ ਕਿੱਥੋਂ ਮਿਲਣਗੇ ਸਾਨੂੰ ਕਥਾ ਕਰਨ ਦੇ ਲਈ, ਕੀਰਤਨ ਕਰਨ ਲਈ ਸ਼ਬਦ ਕਿੱਥੋਂ ਲੱਭਾਂਗੇ, ਕਿੰਨੇ ਰੰਗਾਂ 'ਚ ਵਿਚਰੀਦਾ ਹੈ। ਲੇਕਿਨ ਗਾਉਣਾ, ਸਾਰੀ ਬਾਣੀ ਗਾਇਨ ਦੇ ਵਿੱਚੋਂ ਉਚਰੀ ਹੈ। ਅਤੇ ਫਿਰ ਰਾਗੀ ਸਿੰਘ, ਵਿਣ ਨਾਮ ਹੈ ਜੱਗ ਕਮਲਾ ਫਿਰੈ, ਅਤੇ ਉਹ ਬਚਨ ਦੁਹਰਾਇਆ ਨਹੀਂ ਗਿਆ, ਕਿਉਂਕਿ ਜਦੋਂ ਅੰਤਰਾ ਪੜ੍ਹਿਆ ਜਾਂਦਾ ਤਾਂ ਅੰਤਰਾ ਇੱਕੋ ਵਾਰ ਗਾਇਆ ਜਾਂਦਾ, ਸਥਾਈ ਵਾਰ ਵਾਰ ਗਾਈ ਜਾਂਦੀ ਹੈ। ਮਾਇਆ ਮਮਤਾ ਮੋਹਣੀ ਜਿਨ ਵਿਣ ਦੰਤਾਂ ਜੱਗ ਖਾਇਆ ਦਾ ਵਚਨ ਘੁੰਮਣ ਲੱਗ ਗਈ ਦਿਮਾਗ ਦੇ ਵਿੱਚ ਕਿ ਤੈਨੂੰ ਤਾਂ ਸਵਾਲ ਹੁੰਦੇ ਨੇ ਰੋਜ਼ ਕਿਤੇ ਨਾ ਕਿਤੇ ਤੋਂ, ਭਾਈ ਅਸੀਂ ਗੁਰੂ ਘਰ ਜਾਂਦੇ ਹਾਂ ਅਤੇ ਅੱਗੇ ਲਿਖਿਆ ਹੁੰਦਾ ਹੈ ਮਾਇਆ ਗੋਲਕ ਵਿੱਚ ਪਾਓ ਜੀ, ਮਾਇਆ ਲੰਗਰ ਵਿੱਚ ਪਾਓ ਜੀ, ਮਾਇਆ ਬਿਲਡਿੰਗ ਵਾਸਤੇ ਚਾਹੀਦੀ ਹੈ, ਅਤੇ ਉੱਧਰ ਤੁਸੀਂ ਸਟੇਜ 'ਤੇ ਗਾ ਰਹੇ ਹੁੰਦੇ ਹੋ ਬਾਬਾ ਮਾਇਆ ਸਾਥ ਨਾ ਹੋਏ, ਇਨ ਮਾਇਆ ਜੱਗ ਮੋਹਿਆ ਵਿਰਲਾ ਬੂਝੈ ਕੋਏ। ਲਾਗੀਆਂ ਉਡਾਰੀਆਂ ਲੱਗਣ ਗਾਉਂਦੇ, ਔਰ ਫਿਰ ਨਾਲ ਹੀ ਇੱਕ ਧੁਨੀ ਉਪਜੀ ਵਾਹਿਗੁਰੂ ਵਾਹਿਗੁਰੂ। ਇਹਦਾ ਵੀ ਸਵਾਲ ਆ ਜਾਂਦਾ ਸਾਡੇ ਕੋਲ, ਭਾਈ ਜੀ ਮੈਂ ਤਾਂ ਡਿਊਟੀਆਂ ਲਾਈਆਂ ਸੀ, ਮੈਂ ਤਾਂ ਸਹਿਜ ਪਾਠ ਵੀ ਰੱਖਿਆ ਸੀ, ਸਾਰੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵਾਹਿਗੁਰੂ ਸ਼ਬਦ ਮੈਨੂੰ ਤਾਂ ਕਿਤੇ ਲੱਭਿਆ ਨਹੀਂ। ਹਾਂ, ਸਵਈਆਂ ਦੇ ਵਿੱਚ ਜ਼ਰੂਰ ਆਇਆ, ਉਹ ਭੱਟਾਂ ਦੇ ਸਵਈਏ ਹਨ, ਵੀ ਇਹਦੇ ਬਾਰੇ ਦੱਸੋ। ਹੋਰ ਸਵਾਲ ਉਪਜਾਇਆ ਆ ਗਿਆ ਸਾਡੇ ਕੋਲ। ਤਾਂ ਇਹ ਚੱਕਰ ਘੁੰਮਦਿਆਂ ਜਦੋਂ ਭਾਈ ਸਾਹਿਬ ਸਮਰਾ ਜੀ ਨੇ ਤਨ ਦੀ ਦਰੁਸਤੀ ਅਤੇ ਸਾਹਿਬਜ਼ਾਦਿਆਂ ਦਾ ਅਸਥਾਨ, ਤਾਂ ਉਹਦੇ ਵਿੱਚੋਂ ਨਿਕਲ ਕੇ ਜੋ ਦਾਸ ਦਾਨ ਪਵਾਇਆ ਕਿ ਸਹਿਜੇ ਨੂੰ ਸਭ ਲੋਚ ਦੀ, ਗੁਰੂ ਸਾਹਿਬ ਜੀ ਬਾਣੀ ਦੇ ਵਿੱਚ ਮੋਹਰ ਲਾ ਗਏ ਕਿ ਸਾਰੀ ਲੁਕਾਈ। ਹੁਣ ਇੱਥੇ ਇਹ ਨਹੀਂ ਕਿਹਾ ਵੀ ਮਨੁੱਖਤਾ ਜਾਂ ਧਰਤੀ, ਪੂਰਾ ਬ੍ਰਹਿਮੰਡ ਹੀ ਨਹੀਂ, ਜਿੰਨੇ ਵੀ ਬ੍ਰਹਿਮੰਡ ਹਨ, ਜਿੰਨੀਆਂ ਵੀ ਗਲੈਕਸੀਜ਼ ਹਨ, ਸਾਰੀਆਂ ਹੀ ਲੋਚ ਰਹੀਆਂ ਨੇ ਸਹਿਜ ਨੂੰ। ਪਰ ਦੂਜਾ ਪਾਸਾ ਇਹਦਾ ਕੀ ਹੈ ਸਾਡੇ ਪਾਸ, ਆਪਾਂ ਦੇਖਦੇ ਹਾਂ ਇੱਥੇ ਆ ਕੇ ਤਾਂ ਉਹ ਕਪਾਟ ਵੀ ਖੁੱਲ੍ਹ ਜਾਂਦੇ ਨੇ ਇਹ ਦੂਜੀ ਦੁਨੀਆ ਦੇ ਵਿੱਚ ਆ ਕੇ, ਵੀ ਜਿਹੜੇ ਕਦੀ ਖਿਆਲ ਵੀ ਨਹੀਂ ਕੀਤਾ ਹੁੰਦਾ ਉਹ ਕਪਾਟ ਵੀ ਇੱਥੇ ਖੁੱਲ੍ਹ ਜਾਂਦੇ ਨੇ ਕਿ ਸਹਿਜ ਦਾ ਦੂਜਾ ਪਾਸਾ ਕੀ ਹੈ। ਕੰਮ ਕੰਮ ਕੰਮ, ਮੈਂ ਕੰਮ 'ਤੇ ਹਾਂ, ਮੈਂ ਕੰਮ 'ਤੇ ਚੱਲਿਆ, ਮੈਂ ਕੰਮ ਤੋਂ ਆਇਆ ਹੈ, ਅਤੇ ਮੈਂ ਕੰਮ ਦੀ ਤਿਆਰੀ ਕਰਨੀ ਹੈ। ਕੰਮ ਕੰਮ ਕੰਮ, ਔਰ ਬਾਬੇ ਨਾਨਕ ਨੇ ਇਸੇ ਲਈ ਨਾਰਾ ਸਾਨੂੰ ਇਹ ਬਖਸ਼ ਦਿੱਤਾ ਸੀ, ਸਭ ਤੋਂ ਪਹਿਲਾਂ ਕਿਰਤ, ਕਿਰਤ ਵਿੱਚੋਂ ਤੇਰੀ 'ਚੋਂ ਕੀਰਤਨ ਉਪਜੇ, ਫਿਰ ਕਹਿੰਦੇ ਮੰਨੂੰਗਾ ਤੈਨੂੰ ਵੀ ਤੂੰ ਸਫਲ ਹੈ। ਸੋ ਸਾਡਾ ਕਦਮ ਕਦਮ ਜ਼ਿੰਦਗੀ ਦੀ ਜੰਗ ਹੈ। ਅੰਗਰੇਜ਼ੀ ਵਾਲੇ ਨੂੰ ਇੱਦਾਂ ਕਹਿ ਦਿੰਦੇ ਵੀ ਲਾਈਫ ਇਜ਼ ਸਟਰਗਲ। ਸੋ ਜ਼ਿੰਦਗੀ ਜੰਗ ਹੈ। ਇਹ ਦੁਨੀਆ ਦੇ ਵਿੱਚ ਆ ਕੇ ਤਾਂ ਅਨਪੜ੍ਹ ਤੋਂ ਅਨਪੜ੍ਹ ਵੀ ਸਮਝ ਲੈਂਦਾ ਹੈ ਕਿ ਜ਼ਿੰਦਗੀ ਸੱਚਮੁੱਚ ਜੰਗ ਹੈ। ਇੱਥੇ ਰਹਿਣਾ ਤਾਂ ਡਬਲ ਜੰਗ ਹੈ, ਕਿਉਂਕਿ ਪਿਛਲੇ ਸੰਸਕਾਰਾਂ ਦੇ ਨਾਲ ਵੀ ਜੰਗ ਹੋਣੀ ਹੈ ਸਾਡੀ, ਅਤੇ ਇੱਥੇ ਦੇ ਜਿਹੜੇ ਸੰਸਕਾਰ, ਇੱਥੇ ਦੀ ਕਲਚਰ ਹੈ ਜਿਹੜਾ, ਉਹਦੇ ਸੰਸਕਾਰ ਨੇ, ਉਹਨਾਂ ਦੇ ਨਾਲ ਵੀ ਵਾਹ ਪੈਣਾ ਹੈ। ਜੰਗ ਜੰਗ ਜੰਗ, ਤਾਂ ਫਿਰ ਸਮਰਾ ਜੀ ਦੇ ਕਹਿਣ ਤੋਂ ਇੱਕਦਮ ਮੇਰਾ ਧਿਆਨ ਕਿੱਥੇ ਗਿਆ, ਸ਼੍ਰੀ ਚਮਕੌਰ ਸਾਹਿਬ ਦੀ ਜੰਗ। ਆਪਣੇ ਇੱਕ ਸੇਵਕ ਹੈ, ਭਾਈ ਸਾਹਿਬ ਜੀ ਕਿੱਥੋਂ ਆਇਆ, ਮੈਂ ਕਿਹਾ ਸ਼੍ਰੀ ਚਮਕੌਰ ਸਾਹਿਬ ਤੋਂ, ਤੁਸੀਂ ਉਹਨਾਂ ਨੇ ਆਪਣਾ ਦੱਸਿਆ, ਮੈਂ ਕਿਹਾ ਵੀ ਤੁਸੀਂ ਆਪਣਾ ਕੋਈ ਐਕਸਪੀਰੀਅੰਸ ਦੱਸੋ। ਕਹਿੰਦੇ ਜੀ ਮੈਂ ਦੱਸ ਦੂੰਗਾ, ਪਹਿਲਾਂ ਤੁਸੀਂ ਦੱਸੋ ਚਮਕੌਰ ਸਾਹਿਬ ਦਾ ਐਕਸਪੀਰੀਅੰਸ ਕੀ ਹੈ। ਮੈਂ ਕਿਹਾ ਬਾ ਸ਼ੇਰਾ ਕਮਾਲ ਹੈ ਭਾਈ, ਮੈਂ ਕਿਹਾ ਉੱਥੇ ਦਾ ਐਕਸਪੀਰੀਅੰਸ ਹੈ ਜੰਗ ਸਟਰਗਲ, ਔਰ ਜਿਹੜੀ ਚਮਕੌਰ ਦੀ ਜੰਗ ਹੈ, ਗੜੀ ਦੀ ਜੰਗ ਹੈ, ਇਹਦੇ 'ਚ ਫਤਿਹ ਫਤਿਹ ਹੋਈ ਹੈ, ਅਤੇ ਇਸ ਫਤਿਹ ਦਾ ਜਿਹੜਾ ਰਾਜ ਹੈ ਵਿਚਲਾ, ਉਸ ਰਾਜ ਨੂੰ ਆਪਾਂ ਨੇ ਸਮਝਣਾ ਹੈ। ਸਾਡੇ ਸਾਹਮਣੇ ਮਨੋਰਥ ਹੈ ਸਹਿਜ। ਐਸੇ ਕੰਟਰੀ ਦੇ ਵਿੱਚ ਆ ਕੇ ਸਹਿਜ ਦੀ ਗੱਲ ਕਰਨੀ, ਇਹ ਵੀ ਇੱਕ ਆਪਣੇ ਆਪ ਦੇ ਵਿੱਚ ਸ਼ਬਦਾਂ ਦੀ ਜੰਗ ਹੀ ਹੋਊਗੀ ਮੇਰੇ ਖਿਆਲ ਦੇ ਵਿੱਚ। ਸੋ ਆਓ ਯਤਨ ਕਰੀਏ ਕਿ ਜਿਹੜਾ ਖਜ਼ਾਨਾ ਸਾਨੂੰ ਸਤਿਗੁਰੂ ਨਾਨਕ ਸਾਹਿਬ ਜੀ ਨੇ ਆਪ ਅਨੁਭਵ ਦੇ ਪ੍ਰਕਾਸ਼ ਦੇ ਵਿੱਚ ਉਚਾਰਿਆ, ਅਤੇ ਦੂਜੀਆਂ ਪੰਜ ਪਾਤਸ਼ਾਹੀਆਂ ਨੇ ਵੀ, ਔਰ ਇਹਨਾਂ ਤੋਂ ਇਲਾਵਾ 15 ਭਗਤਾਂ ਦੀ ਉਹ ਬਾਣੀ ਜਿਹੜੀ ਪਤਾ ਨਹੀਂ ਕਿਸ ਰੂਪ ਦੇ ਵਿੱਚ ਪਈ ਹੋਣੀ ਸੀ, ਹੁਣ ਜੇਕਰ ਗੁਰੂ ਨਾਨਕ ਸਾਹਿਬ ਜੀ ਇਹ ਉਪਰਾਲਾ ਨਾ ਕਰਦੇ, ਇਹ ਉੱਦਮ ਨਾ ਕਰਦੇ, ਇਹ ਖਜ਼ਾਨਾ ਜੋੜਨ ਦਾ ਔਰ ਮੋਹਰਾਂ ਨਾ ਲਾਉਂਦੇ ਕਿ ਪੀਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰਾ ਮਨ ਭਇਆ ਨਿਧਾਨਾ, ਔਰ ਹਦਾਇਤਾਂ ਕਰ ਦਿੱਤੀਆਂ। ਕਹਿੰਦੇ ਅਗਲੇ ਬੰਦਾਂ ਦੇ ਵਿੱਚ ਕਹਿੰਦੇ ਖਾਵੋ ਖਰਚੋ ਰਲ ਮਿਲ ਭਾਈ, ਤੋਟ ਨਾ ਆਵੇ ਵੱਧ ਦੋ ਜਾਈ। ਕਹਿੰਦੇ ਰਲ ਮਿਲ ਕੇ ਇਹਨੂੰ ਛਕੋ, ਇਹ ਘਟੇਗਾ ਨਹੀਂ ਵੱਧਦਾ ਹੀ ਜਾਊਗਾ, ਜਿਉਂ ਜਿਉਂ ਛਕੋਗੇ ਤਿਉਂ ਤਿਉਂ ਇਹ ਵੱਧਦਾ ਜਾਊਗਾ। ਬਸ ਇਹੀ ਹੈ ਸਾਡੀ ਇਸ 8 ਅਰਬ ਦੀ ਆਬਾਦੀ ਦੇ ਵਿੱਚ ਕਿਣਕਾ ਮਾਤਰ ਪਈ 3-4 ਕਰੋੜ ਕੀ ਆਬਾਦੀ ਹੁੰਦੀ ਆ 8 ਅਰਬ ਦੇ ਵਿੱਚ, 800 ਕਰੋੜ ਦੇ ਵਿੱਚ ਸਿਰਫ 3-3.5 ਕਰੋੜ ਪ੍ਰਾਣੀ ਇਹ ਪਹਿਚਾਣੇ ਜਾ ਰਹੇ ਨੇ ਵੀ ਆਹ ਕੌਣ ਹੈ। 2-3 ਚੀਜ਼ਾਂ ਸਾਡੇ ਕੋਲ ਪਹਿਚਾਣਨੀਆਂ, ਪਹਿਲਾਂ ਤਾਂ ਸਾਡਾ ਜਿਹੜਾ ਸਰੂਪ ਹੈ ਪਹਿਰਾਵਾ ਬੋਲੀ, ਅਤੇ ਇੱਕ ਆਹ ਪੰਗਤ ਪਹਿਲਾਂ ਸੰਗਤ ਬਾਅਦ ਵਿੱਚ, ਦੋ ਚੀਜ਼ਾਂ ਦਾ ਜੋੜੇ ਦੇ ਨਾਲ ਆਪਾਂ ਦੇਖੋ ਕਿੱਥੇ ਕਿੱਥੇ ਬੈਠੇ ਹਾਂ। ਅਤੇ ਇੰਨੀਆਂ ਸਾਰੀਆਂ ਬਖਸ਼ਿਸ਼ਾਂ ਪਾ ਕੇ ਧੰਨਵਾਦ ਕਰਦੇ ਹੋਏ ਆਓ ਇਹ ਖਜ਼ਾਨਾ ਖੋਲੀਏ ਭਈ ਇੱਕ ਮਾਇਆ ਅਤੇ ਇੱਕ ਨਾਮ। ਹੁਣ ਜੋ ਬਚਨ ਆਪਾਂ ਗਾ ਰਹੇ ਸੀ ਆਪਾਂ ਨੂੰ ਇਸ਼ਾਰਾ ਹੀ, ਮੈਂ ਤਾਂ ਇਹਨੂੰ ਇਸ਼ਾਰਾ ਹੀ ਸਮਝਦਾ ਹਾਂ। ਕਥਾਵਾਚਕ ਜਿੰਨੀਆਂ ਮਰਜ਼ੀ ਪੁਸਤਕਾਂ ਪੜ੍ਹਦਾ ਪੜ੍ਹਦਾ ਆਈ ਜਾਵੇ, ਜਦੋਂ ਗੁਰੂ ਕੇ ਦਰਬਾਰ 'ਚ ਵੜਦਾ, ਜੇਕਰ ਉਹਨੂੰ ਇੱਕ ਵੀ ਗੁਰੂ ਕਾ ਪਿਆਰਾ ਸਿੱਖ ਸਤਸੰਗੀ ਥੋੜ੍ਹਾ ਜਿਹਾ ਵੀ ਕਿਤੇ ਬਚਨ ਬਲਾ ਸਾਂਝਾ ਹੋ ਗਿਆ, ਉਹਦਾ ਕਥਾ ਦਾ ਮੰਡਲ ਉੱਥੇ ਤਿਆਰ ਹੋ ਜਾਂਦਾ। ਇੱਥੇ ਤਾਂ ਗੁਰੂ ਕੇ ਕੀਰਤਨੇ ਗਾ ਰਹੇ ਸੀ ਬੜੇ ਪਿਆਰ ਦੇ ਨਾਲ ਕਿ ਵੇਣ ਨਾਮ ਹੈ ਜੱਗ ਕੰਬਲਾ ਫਿਰੈ। ਜ਼ਿੰਦਗੀ ਦੀ ਜੰਗ ਦੇ ਵਿੱਚ ਇਸ ਨੂੰ ਸ਼ਾਮਿਲ ਕਰਕੇ ਦੇਖੀਏ ਕਿਉਂ ਆਉਂਦਾ ਹੈ ਕਿ ਨਹੀਂ ਸਵਾਲ ਮਨ ਦੇ ਵਿੱਚ ਵੀ ਨਾਮ ਕੀ ਹੈ, ਕੀ ਵਾਹਿਗੁਰੂ ਨਾਮ ਹੈ। ਇੱਥੇ ਸਵਾਲ ਆ ਜਾਂਦਾ ਪਹਿਲਾਂ, ਜਿਵੇਂ ਸ਼ੋਰਟਕਟਸ ਉਹਦੇ ਵਿੱਚ ਕਹਾਂ ਨਹੀਂ, ਇਹ ਨਾਮ ਨਹੀਂ ਹੈ, ਇਹ ਤੀਰ ਹੈ, ਇਸ਼ਾਰਾ ਹੈ। ਜਿਵੇਂ ਥੱਲੇ ਰੋਡ 'ਤੇ ਲਿਖਿਆ ਹੋਵੇ ਗੁਰਦੁਆਰਾ ਸਾਹਿਬ ਐਲਸੋ ਬਰਾਂਟੇ ਬੋਰਡ ਲਿਖਿਆ, ਉਹਦੇ 'ਤੇ ਤੀਰ ਲੱਗਿਆ, ਨਾਲ ਅਣਜਾਣ ਤੋਂ ਅਣਜਾਣ ਬੰਦਾ ਵੀ ਫੋਟੋ ਦੇਖ ਕੇ ਇੱਧਰ ਨੂੰ ਤੁਰ ਪਊਗਾ ਜਿਹਨੇ ਇੱਥੇ ਪਹੁੰਚਣਾ ਹੋਊਗਾ, ਕਿਉਂਕਿ ਉਹ ਬੋਰਡ ਗੁਰਦੁਆਰਾ ਨਹੀਂ ਹੈ, ਉਹ ਇਸ਼ਾਰਾ ਹੈ। ਬਿਲਕੁਲ ਇਸੇ ਤਰ੍ਹਾਂ ਹੀ ਗੁਰੂ ਕੀ ਬਾਣੀ ਕਿਤੇ ਨਾਮ ਵੀ ਹੈ ਅਤੇ ਕਿਤੇ ਬੋਰਡ ਵੀ ਹੈ। ਬਸ ਇਹਦੇ ਅੰਤਰ ਨੂੰ ਮੇਟਣਾ ਆਪਾਂ ਨੇ, ਫਿਰ ਕੀ ਮਿਲੂਗਾ? ਸਹਿਜ। ਦੂਜੀ ਗੱਲ ਮਾਇਆ। ਗੁਰੂ ਸਾਹਿਬ ਜੀ ਨੇ ਵੀ ਸਵਾਲ ਕੀਤਾ ਬਾਣੀ ਦੇ ਵਿੱਚ ਵੀ ਮਾਇਆ ਕੀ ਹੈ, ਡੋਲਰ ਮਾਇਆ ਜਾਂ ਰੁਪਈਆ ਮਾਇਆ ਹੈ, ਰੁਪਏ ਜਾਂ ਯੂਰੋ ਮਾਇਆ ਹੈ ਜਾਂ ਕੋਈ ਪੌਂਡ ਮਾਇਆ ਹੈ? ਨਹੀਂ, ਇਹ ਵੀ ਮਾਇਆ ਨਹੀਂ ਹੈ, ਇਹਦਾ ਅਸੀਂ ਬਣਾਏ ਹੈ ਪੈਸਾ, ਡੋਲਰ ਤਾਂ ਅਸੀਂ ਮਨੁੱਖ ਨੇ ਬਣਾਏ ਨੇ। ਪਰ ਉੱਥੇ ਗੱਲ ਚੱਲਦੀ ਹੈ ਜਿਹੜੀ ਕਾਦਰ ਨੇ ਆਪਣੀ ਕੁਦਰਤ ਦੇ ਵਿੱਚ ਮਾਇਆ ਦਾ ਖੇਲ ਰਚਾਇਆ ਅਤੇ ਨਾਮ ਦੇ ਆਸਰੇ ਨਾਮ ਦੇ ਜ਼ਰੀਏ ਖੇਡ ਰਚਿਆ ਅਤੇ ਖੇਡ ਜਿਹੜਾ ਰਚਿਆ ਉਹ ਮਾਇਆ। ਹੁਣ ਇਸ ਨੂੰ ਜੇਕਰ ਸਮਝ ਲਈਏ ਤਾਂ ਆਪਣਾ ਜੁੜ ਬੈਠਣਾ ਸਫਲ ਹੈ। ਇਹਦੇ ਵਾਸਤੇ ਇਹ ਸਵਾਲ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਵੀ ਆਇਆ ਸੀ ਅਤੇ ਗੁਰੂ ਨਾਨਕ ਸਾਹਿਬ ਜੀ ਦਾ ਜਿਹੜਾ ਉੱਤਰ ਸੀ ਉਹ ਬੜਾ ਹੀ ਪਿਆਰਾ ਹੈ। ਬਾਬਾ ਮਾਇਆ ਸਾਥ ਨਾ ਹੋਏ, ਇਨ ਮਾਇਆ ਜਗ ਮੋਇਆ, ਬਿਰਲਾ ਬੂਝੈ ਕੋਏ। ਔਰ ਇਸ ਦੇ ਸਵਾਲ ਨੂੰ ਜੇ ਮੋਹਰ ਲਾਉਣੀ ਹੋਵੇ ਤਾਂ ਫਿਰ ਗੁਰਬਾਣੀ 'ਚ ਤੀਜੇ ਪਾਤਸ਼ਾਹ ਕਹਿੰਦੇ ਨੇ ਮਾਇਆ ਕਿਸ ਨੂੰ ਆਖੀ ਹੈ, क्या माया करम कमाए। सवाल किया गुरु साहब जी ने बाणी दे विच, इस तरह नाम दे ले भी सवाल किया और फिर उन्होंने जवाब बहुत प्यारे प्यारे दिते ने, तां कि साड़ी ये छोटी जी बुद्ध समझ दे विच यह सवाल का उत्तर बैठ जाए, टिक जाए, एवें सानू भटकना ना पवे। भई उत्थे फिर गुरु साहब ने कहा है ना भी कमला फिर बिन नाम है जग कमला फिर, कमला शब्द वरत लिया उहनू हुण आपां अगे जिस तरह मर्जी लै लईए भी शरीर ते प्रगट होण लगदे ने रोग दुख हरकतां जिहड़ियां, ते आखिर जदों ना समझ पवे तां डॉक्टर एक तों बाद दूजा दूजे तीजा आखिर उह सैकटरी तक पहुँच जांदे ने भी सैक इहनू सैक दा मरीज लगदा, ते उह फिर नाम दे दिंदा भी तुहाडा भाई जां संबंधी इहदा डिप्रैशन दे विच इन्ने परसेंट डिप्रैशन इहनू होई आ, क्योंकि डिप्रैशन सारिआं नूं आपां नूं किसी नूं 5% है, किसी नूं 10 है, किसी नूं 20 है, ते जिहड़ा कोई 90 टप जांदा 80 ते उह फिर कमला हो जांदा। ਵੱਡੀਆਂ ਵੱਡੀਆਂ ਹਸਤੀਆਂ ਜਦੋਂ ਉਹਨਾਂ ਦੇ ਨਾਮ ਲੜੀ ਦੇ ਪੜ੍ਹੀ ਦੇ ਨੇ ਸੁਣਦੇ ਨੇ ਹੈਰਾਨ ਰਹਿ ਜਾਈਦਾ ਵੀ ਇਹ ਤਾਂ ਹੁਣ ਉਹਨਾਂ ਸਾਰੀਆਂ ਹੀ ਪੌੜੀਆਂ ਸਾਰੀਆਂ ਮੰਜ਼ਿਲਾਂ ਨੂੰ ਤੈਅ ਕਰ ਗਿਆ ਸੀ ਫਿਰ ਵੀ ਡਿਪਰੈਸ਼ਨ ਦੇ ਵਿੱਚ। ਕਹਿੰਦੇ ਹਾਂ ਜੀ ਖਤਰਾ ਹੀ ਇਹਨੂੰ ਹੈ ਡਿਪਰੈਸ਼ਨ ਦੇ ਵਿੱਚ ਜਾਣ ਦਾ, ਜਿਸ ਨੇ ਸਾਰੀਆਂ ਹੱਦਾਂ ਟੱਪ ਲਈਆਂ ਹੁਣ ਉਹਦੇ ਕੋਲ ਜ਼ਿੰਦਗੀ ਚੱਲ ਰਹੀ ਹੈ ਪਰ ਅੱਗੇ ਕਰਨ ਨੂੰ ਕੁਛ ਨਹੀਂ, ਉਹ ਸੋਚਦਾ ਹੁਣ ਕੀ ਕਰਾਂ, ਉਹਦੇ ਕੋਲ ਆਪਣੇ ਕੋਲ ਹੈ ਨਹੀਂ ਕੁਛ ਐਸਾ ਅੱਗੇ ਕਰਨ ਦੇ ਲਈ, ਹਾਲਾਂਕਿ ਸਾਰਿਆਂ ਤੋਂ ਅੱਗੇ ਫਿਰਦਾ ਹੋਊਗਾ ਧਨ ਕਮਾਉਣ 'ਚ, ਕੋਈ ਕਲਾ ਵਰਤਾਉਣ ਦੇ ਵਿੱਚ, ਕਿਸੇ ਖਾਸ ਗੁਣ ਦੇ ਵਿੱਚ, ਤਾਂ ਫਿਰ ਜਦੋਂ ਉਹਦਾ ਪਤਾ ਲੱਗਦਾ ਵੀ ਇਹ ਡਿਪਰੈਸ਼ਨ ਵਿੱਚ ਹੈ ਫਿਰ ਬੰਦਾ ਥੱਲੇ ਆਪਣੇ ਆਪ ਨੂੰ ਦੇਖਦਾ ਹੈ। ਧੰਨ ਗੁਰੂ ਨਾਨਕ ਸਾਹਿਬ ਜੀ, ਇਹੋ ਜਿਹੀਆਂ ਅੜਾਉਣੀਆਂ ਇਹੋ ਜਿਹੀਆਂ ਉਲਝਣਾਂ ਨੂੰ ਸਹਿਜੇ ਹੀ ਸੁਲਝਾ ਜਾਂਦੇ ਹਨ। ਕੀ ਕਹਿੰਦੇ ਨੇ, ਦੁੱਖ ਸੁੱਖ ਇਹ ਜੀਓ ਵੱਧ ਹੈ ਵਿੱਚ ਹੋਮੈ ਕਰਮ ਕਮਾਏ। ਮਾਇਆ ਦੀ ਪਰਿਭਾਸ਼ਾ ਉਸੇ ਪੰਕਤੀ ਦੇ ਦੂਜੇ ਭਾਗ ਦੇ ਵਿੱਚ ਰੱਖ ਦਿੱਤੀ ਔਰ ਫਿਰ ਇੰਨਾ ਹੋਰ ਵਧੀਆ ਕਿਤੇ ਨਹੀਂ ਸਮਝ ਵਿੱਚ ਪਊਗਾ ਵੀ ਕੋਈ ਆਖੇ ਇਹ ਸਰੀਰ ਮਾਇਆ ਕਾ ਪੁਤਲਾ ਵਿੱਚ ਹੋਮੈ ਦੁਸ਼ਟੀ ਪਾਈ ਲਓ। ਆਹ ਜਿਹੜਾ ਸਰੀਰ ਹੈ ਸਾਡਾ, ਆਪਾਂ ਸਰੀਰ ਲਈ ਬੈਠੇ ਹਾਂ ਲਈ ਬੈਠੇ ਹਾਂ ਜਿਹੜਾ ਕਹਿਣਾ ਨਾ, ਇਹ ਵੀ ਇੱਕ ਪਰਮਾਤਮਾ ਦੇ ਵੱਲੋਂ ਹੋ ਰਿਹਾ ਮਨੁੱਖ ਨੂੰ ਗਿਆਨ ਹੀ ਹੁੰਦਾ ਕਿ ਇਹਨੂੰ ਸਮਝ ਆਉਣ ਲੱਗ ਗਈ ਕਿ ਮੈਂ ਸਰੀਰ ਨਹੀਂ ਹਾਂ, ਸਰੀਰ ਮੈਂ ਨਹੀਂ ਹਾਂ, ਮੈਂ ਸਰੀਰ ਨਹੀਂ ਹਾਂ, ਸਰੀਰ ਮੈਨੂੰ ਮਿਲਿਆ, ਸਰੀਰ ਮੈਨੂੰ ਜੁੜਿਆ ਜੀ ਆਤਮਾ ਨੂੰ, ਮਾਤ ਪਿਤਾ ਕੀ ਰਕਤ ਨਿਪੁੰਨੇ ਵਾਲੀ ਗੱਲ ਵੀ ਮਾਤਾ ਦੇ ਰਕਤ ਪਿਤਾ ਦੇ ਬਿੰਦ ਦਾ ਜੋੜ ਇਹਤੋਂ ਤੇਰਾ ਇਹ ਸਰੀਰ ਬਣਿਆ ਹੈ, ਆਤਮਾ ਤੋਂ ਉੱਥੋਂ ਹੀ ਆਈ ਚੱਲ ਕੇ ਉਹਦੇ ਪਿੱਛੇ ਫਿਰ ਆਤਮਾ ਪਈ। ਸੋ ਇਹ ਜਿਹੜੇ ਸਵਾਲ ਨੇ ਜਦੋਂ ਇਹਨਾਂ ਦੀਆਂ ਗੁੰਝਲਾਂ ਖੁੱਲਦੀਆਂ ਨੇ ਤਾਂ ਫਿਰ ਸਹਿਜ ਹੀ ਬਣਦਾ ਹੈ, ਫਿਰ ਸਹਿਜ ਦੇ ਘਰ ਦੇ ਵਿੱਚ ਹੀ ਟਿਕੀਦਾ ਹੈ। ਧੰਨ ਗੁਰੂ ਨਾਨਕ ਸਾਹਿਬ ਜੀ ਦਾ ਬਹੁਤ ਪਿਆਰਾ ਸ਼੍ਰੀ ਮੁੱਖ ਵਾਕ ਹੈ, ਦੱਸਦਾ ਸੁਭਾਅ ਕਹਿ ਲਈਏ ਜਾਂ ਮੇਰੀ ਪਹੁੰਚ ਕਹਿ ਲਈਏ ਵੀ ਮੈਂ ਕਦੇ ਗੁਰਬਾਣੀ ਨੂੰ ਹੁਕਮ ਨਹੀਂ ਆਖਦਾ, ਕਿਤੇ ਵੀ ਮੈਂ ਪਿੱਛੇ ਨੂੰ ਸੋਚਦਾ ਹੁੰਦਾ ਵਿਚਾਰਦਾ ਹੁੰਦਾ ਗੁਰੂ ਨੇ ਨਹੀਂ ਅਖਵਾਇਆ, ਅਤੇ ਜਿਉਂ ਜਿਉਂ ਅੱਗੇ ਥੋੜ੍ਹੀ ਬਹੁਤੀ ਤੋਰ ਤੁਰਦੇ ਗਏ ਫਿਰ ਭੇਤ ਖੁੱਲਦੇ ਗਏ। ਆਮ ਕਰਕੇ ਲਿਖਿਆ ਹੁੰਦਾ ਬੋਰਡਾਂ 'ਤੇ ਜਾਂ ਕਿਹਾ ਅਨਾਊਂਸਮੈਂਟ ਕੀਤੀ ਜਾਂਦੀ ਹੈ ਹੁਕਮਨਾਮਾ, ਇਹ ਆਪਣੇ ਸ਼ਬਦ ਨੇ ਸਾਡੇ, ਪਰ ਗੁਰੂ ਸਾਹਿਬ ਨੇ ਕਿਤੇ ਹੁਕਮਨਾਮਾ ਸ਼ਬਦ ਦੀ ਵਰਤੋਂ ਨਹੀਂ ਕੀਤੀ, ਜੇ ਕੀਤੀ ਤਾਂ ਸ਼੍ਰੀ ਮੁੱਖ ਵਾਕ ਕਿਹਾ। ਹਾਂ ਹੁਕਮ ਦੀ ਗੱਲ ਜਦੋਂ ਹੋਈ ਤਾਂ ਬਾਣੀ ਦੇ ਵਿੱਚ ਸਾਰੀ ਦੇ ਵਿੱਚ ਪਰਮੇਸ਼ਰ ਦੇ ਪਰਮਾਤਮਾ ਦੇ ਅਕਾਲ ਪੁਰਖ ਦੇ ਵਰਤ ਰਹੇ ਹੁਕਮ ਦੀ ਗੱਲ ਹੋਈ ਹੈ ਕਿ ਪਰਮੇਸ਼ਰ ਦੇ ਹੁਕਮ ਦੇ ਵਿੱਚ ਤੂੰ ਜੰਮਿਆ। ਪਹਿਲੀਆਂ ਦੋ ਪੌੜੀਆਂ ਦੇ ਵਿੱਚ ਸਾਰੇ ਸੰਸੇ ਦੂਰ ਕਰ ਦਿੱਤੇ ਗਏ ਨੇ ਜਪ ਜੀ ਦੀਆਂ ਪਹਿਲੀਆਂ ਦੋ ਪੌੜੀਆਂ ਦੇ ਵਿੱਚ, ਜੇ ਧਿਆਨ ਨਾਲ ਪੜ੍ਹ ਲਈਏ ਸਾਡੇ ਵੱਲੋਂ ਕੀਤੇ ਜਾਂਦੇ ਉਹ ਸਾਰੇ ਉਪਰਾਲਿਆਂ ਦਾ ਮੋਟਿਆਂ ਦਾ ਜ਼ਿਕਰ ਕਰ ਦਿੱਤਾ ਪਹਿਲੀ ਪੌੜੀ ਦੇ ਵਿੱਚ। ਸਵਾਲ ਇੱਕੋ ਸੀ ਵੀ ਕਿਵ ਸਜਿਆਰਾ ਹੋਈ ਹੈ, ਕਿਵ ਕੂੜਾ ਟੁੱਟੈ ਪਾਲ, ਵੀ ਤੇਰੇ ਵੱਲੋਂ ਇਹ ਕੀਤੇ ਜਾਂਦੇ ਉਪਰਾਲੇ ਸਾਰੇ ਫੇਲ ਹੋ ਗਏ ਤੇਰੇ ਸਾਹਮਣੇ, ਤੂੰ ਵੀ ਕਰਕੇ ਵੇਖ ਲੈ, ਮੈਂ ਵੇਖ ਲਏ ਨੇ। ਸੋਚੈ ਸੋਚ ਨਾ ਹੋਵੇ, ਜੇ ਸੋਚੀ ਲੱਖ ਵਾਰ, ਚੁੱਪੈ ਚੁੱਪ ਨਾ ਹੋਵੇ ਜੇ ਲਾਏ ਰਹਾਂ ਲਿਵਤਾਰ, ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾਂ ਪੁਰੀਆਂ ਭਾਰ, ਸਹਿ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ, ਕਿਉਂ ਸਚਿਆਰਾ ਹੋਈਐ ਕਿ ਕੂੜੈ ਤੁੱਟੈ ਪਾਰ। ਸਵਾਲ ਕਰਕੇ ਜਵਾਬ ਕੀ ਦਿੰਦੇ ਨੇ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਸਮਾਂ ਬਣਿਆ ਤਾਂ ਇਹਦੀ ਆਪਾਂ ਖੋਲ੍ਹ ਕੇ ਵਿਆਖਿਆ ਵੀ ਕਰ ਲਵਾਂਗੇ, ਪਰ ਨਾਲ ਹੀ ਸਾਡੇ ਅੰਦਰ ਸਵਾਲ ਪੈਦਾ ਹੁੰਦਾ ਜੀ ਵੀ ਕਿਹੜੇ ਹੁਕਮ ਦੀ ਗੱਲ ਕਰਦੇ ਹੋ ਤੁਸੀਂ? ਉਹ ਫਿਰ ਦੂਜੀ ਪੌੜੀ 'ਚ ਹੁਕਮੀ ਹੋਵਨ ਆਕਾਰ, ਭਾਈ ਆ ਤੇਰਾ ਆਕਾਰ। ਜੇ ਇਹਦੀ ਸਮਝ ਨਹੀਂ ਆਉਂਦੀ ਤਾਂ ਪੂਰੇ ਬ੍ਰਹਿਮੰਡ ਦਾ ਆਕਾਰ, ਸੂਰਜ, ਚੰਦਰਮਾ, ਧਰਤੀ, ਆਕਾਸ਼, ਤਾਰੇ, ਖੰਡ, ਮੰਡਲ, ਬ੍ਰਹਿਮੰਡ ਅਤੇ ਆਕਾਸ਼ ਗੰਗਾਵਾਂ, ਇਹ ਸਾਰੇ ਆਕਾਰ ਹੁਕਮ ਦੇ ਵਿੱਚ ਬਣੇ। ਜਿਸ ਕਿਰਿਆ ਦੇ ਨਾਲ ਬਣੇ ਉਹ ਹੁਕਮ ਹੈ। ਹੁਕਮੀ ਹੋਵਨ ਆਕਾਰ, ਹੁਕਮ ਨਾ ਕਹਿਆ ਜਾਈ, ਕਹਿੰਦੇ ਇਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ, ਇਸ਼ਾਰਾ ਕਰ ਦਿੱਤਾ, ਹੁਕਮ ਨਾ ਕਹਿਆ ਜਾਈ। ਹੁਕਮੀ ਹੋਵਨ ਜੀ, ਹੁਕਮ ਮਿਲੇ ਵਡਿਆਈ, ਹੁਕਮੀ ਉੱਤਮ ਨੀਚ, ਹੁਕਮ ਲਿਖ ਦੁੱਖ ਸੁੱਖ ਪਾਈਆਂ, ਇੱਕ ਨਾ ਹੁਕਮੀ ਬਖਸੀਸ, ਇੱਕ ਹੁਕਮੀ ਸਦਾ ਭਵਾਈਆਂ, ਹੁਕਮੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੈ ਜੇ ਬੁੱਝੈ ਤਾਂ ਹਉਮੈ ਕਹਿ ਨਾ ਕੋਏ, ਤੋੜਤੀ ਕੰਧ। ਸਵਾਲ ਹੀ ਨਹੀਂ ਪੈਦਾ ਹੁੰਦਾ, ਕਹਿੰਦੇ ਪਾਲ ਬਣ ਜਾਵੇ ਤੇਰੇ ਅੰਦਰ, ਪਰ ਇੱਕੋ ਇੱਕ ਕਾਰਨ ਉਹ ਕੀ ਹੈ, ਬੁੱਝਣਾ, ਹੁਕਮ ਨੂੰ ਬੁੱਝਣਾ। ਤਾਂ ਫਿਰ ਜਦੋਂ ਮਾਇਆ ਦਾ ਅਤੇ ਨਾਮ ਦਾ ਸਵਾਲ ਆਇਆ, ਉੱਥੇ ਫਿਰ ਗੁਰੂ ਨਾਨਕ ਸਾਹਿਬ ਜੀ ਦਾ ਇਹ ਬੜਾ ਪਿਆਰਾ ਮੁੱਖ ਵਾਕ ਹੈ, ਜਿਸ ਦਾ ਅੰਤਰੀ ਭਾਵ ਹੈ, ਬਾਬਾ ਮਾਇਆ ਸਾਥ ਨਾ ਹੋਏ, ਇਨ ਮਾਇਆ ਜਗ ਮੋਹਿਆ, ਬਿਰਲਾ ਬੂਝੈ ਕੋਏ। ਲਓ ਹੁਣ ਆਪਾਂ ਇੱਥੇ ਲਾਭ ਉਠਾਈਏ, ਮੈਂ ਲਾਭ ਉਠਾਵਾਂਗਾ ਕਿਉਂਕਿ ਇਹ ਗੁਰੂ ਗ੍ਰੰਥ ਸਾਹਿਬ ਜੀ ਉੱਧਰ ਪ੍ਰਕਾਸ਼ ਨੇ ਅਤੇ ਮੇਰੇ ਕੋਲ ਮਨੁੱਖ ਦਾ ਬਣਾਇਆ ਹੋਇਆ ਇੱਕ ਸਾਧਨ ਹੈ, ਜਿਹਤੋਂ ਬਿਨਾਂ ਆਪਣਾ ਗੁਜ਼ਾਰਾ ਨਹੀਂ ਹੋ ਰਿਹਾ, ਆਈਫੋਨ ਹੈ। ਇਹਦੇ ਵਿੱਚ ਤਕਰੀਬਨ ਜੋ ਸਾਡੀ ਵਰਤੋਂ ਦਾ ਸਾਜੋ ਸਮਾਨ ਸਾਰਾ ਹੀ ਆਇਆ ਪਿਆ, ਇਹਦਾ ਲਾਹਾ ਲਿਆ ਕਰੀਏ। ਐਪਾਂ ਜਿਹੜੀਆਂ ਨੇ, ਜਿਹੜੇ ਗੁਰਮੁਖ ਪਿਆਰਿਆਂ ਨੇ ਇਹ 'ਚ ਲੈਪਾਂ ਪਾ ਦਿੱਤੀਆਂ ਗੁਰਬਾਣੀ ਦੀਆਂ, ਅਤੇ ਔਰ ਸਾਰੇ ਉਹ ਸਰੋਤ ਵਿੱਚ ਸਥਾਪਿਤ ਕਰ ਦਿੱਤੇ ਵੀ ਤੂੰ ਕਿਹੜੇ ਅਰਥ ਪੜ੍ਹਨੇ ਚਾਹੁੰਦਾ, ਇੰਗਲਿਸ਼ ਵਿੱਚ, ਹਿੰਦੀ ਵਿੱਚ, ਉਰਦੂ ਵਿੱਚ, ਅਤੇ ਇੱਕ ਨੌਜਵਾਨ ਬੱਚਾ ਜਰਮਨੀ 'ਚ ਮਿਲਿਆ, ਉਹਨੇ ਡੱਚ ਦੇ ਵਿੱਚ ਅਰਥ ਕਰ ਦਿੱਤੇ। ਬੱਚਾ ਵੀ ਜਰਮਨ ਦਾ ਹੀ ਹੈ, ਪਰ ਗੁਰੂ ਘਰ ਦੀ ਉਹਨੂੰ ਸ਼ੋਅ ਪ੍ਰਾਪਤ ਹੋ ਗਈ ਅਤੇ ਉਸਨੂੰ ਚੰਗਾ ਲੱਗਾ, ਆਖਰ ਉਸ ਨੇ ਇੱਕ ਗ੍ਰੰਥ ਲਿਖਿਆ ਆਪ ਹੱਥਾਂ ਦੇ ਨਾਲ, ਅਤੇ ਨਾਲ ਹੀ ਉਹਦਾ ਤਰਜਮਾ ਡੱਚ ਦੇ ਵਿੱਚ ਕਰ ਦਿੱਤਾ, ਜਿਹੜੀ ਬੋਲਣੀ ਬਹੁਤ ਔਖੀ ਭਾਸ਼ਾ ਡੱਚ, ਅਤੇ ਹੋਵੇਗੀ ਕਿਤੇ ਐਪ ਜ਼ਰੂਰ ਮਿਲ ਜਾਇਆ ਕਰੇਗੀ। ਤਾਂ ਇੱਥੋਂ ਆਪਾਂ ਲਾਹਾ ਲੈ ਲਈਏ, ਬਾਬਾ ਮਾਇਆ ਸਾਥ ਨਾ ਹੋਏ। ਜ਼ਰੂਰ ਉਹਨਾਂ ਨੂੰ ਕਿਤੇ ਜੇ 20 ਰੁਪਈਏ ਵਾਲਾ ਜਿਹੜੀ ਸੌਦੇ ਦੀ ਘਟਨਾ, ਚਾਹੇ ਉਹਨੂੰ ਲੈ ਲਓ। ਵੈਸੇ ਤਾਂ ਉਹਨਾਂ ਦੇ ਨਾਲ ਹਰ ਰੋਜ਼ ਹੀ ਕੁਝ ਨਾ ਕੁਝ ਐਸਾ ਵਾਪਰਦਾ ਸੀ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਬਚਪਨ ਤੋਂ ਹੀ। ਉਹ ਵੀ ਕਿਸੇ ਦੇ ਬੱਚੇ ਸੀ, ਪੁੱਤ ਸੀ, ਉਹ ਵੀ ਕਿਸੇ ਦੇ ਭਾਈ ਸਨ, ਉਹ ਵੀ ਕਿਸੇ ਦੇ ਪਤੀ ਹੋਏ ਅਤੇ ਫਿਰ ਬਾਪ ਵੀ ਬਣੇ, ਸ਼੍ਰੀ ਚੰਦ ਲਖਮੀ ਦਾਸ ਦੇ ਪਰਿਵਾਰ ਸੀ। ਅਤੇ ਸਵਾਲ ਉਹਨਾਂ ਨੂੰ ਹੁੰਦੇ ਸੀ, ਪਰ ਬਾਪੂ ਨਾਲ ਤਾਂ ਬਹੁਤ ਜ਼ਿਆਦਾ ਹੀ ਵਾਹ ਪੈਂਦਾ ਹੁੰਦਾ ਨਾ ਪੁੱਤਰ ਦਾ, ਇਹ ਨਿਕੰਮਾ, ਮੈਂ ਬੜਾ ਯਤਨ ਕਰਦਾ, ਇਹ ਆ ਸਿੱਖਦਾ ਨਹੀਂ ਹੈ, ਇਹ ਇਸ ਤਰ੍ਹਾਂ ਬੋਲਦਾ ਹੈ, ਇਹਦੀ ਚਾਲ ਟੇਢੀ ਹੈ, ਇਹਦਾ ਪਤਾ ਨਹੀਂ ਕੀ ਬਣੂਗਾ, ਇਹ ਆਪਣਾ ਮੇਰਾ ਤਾਂ ਕੀ ਆਪਣਾ ਨਾਮ ਦਾ ਪਤਾ ਨਹੀਂ ਕੀ ਕਰੂਗਾ, ਰੋਲੂਗਾ ਕਿ ਚਮਕਾਊਗਾ। ਕਿੰਨੇ ਸਵਾਲ ਸਾਡੇ ਮਨਾਂ ਦੇ ਵਿੱਚ ਹੁੰਦੇ ਨੇ ਅਤੇ ਉਹਨਾਂ ਦੇ ਵਿੱਚ ਵੀ ਹੋਣਗੇ। ਅਤੇ ਜ਼ਿਆਦਾਤਰ ਉਹਦੀ ਇਹ ਘਟਨਾ ਜਿਹੜੀ 20 ਰੁਪਈਏ ਵਾਲੀ ਹੈ, ਇਹ ਬੜੀ ਹੀ ਮਸ਼ਹੂਰ ਹੈ। ਜਦੋਂ ਪਤਾ ਲੱਗਦਾ ਨਾ ਭਈ ਗਿਆ ਤਾਂ ਸੌਦਾ ਕਰਨੇ ਨੂੰ ਸੀ, ਪਰ ਆ ਗਿਆ ਕੁਝ ਹੋਰ ਹੀ ਕਰਕੇ ਆ ਗਿਆ, ਉਹ ਵੀ ਆਪ ਨਹੀਂ ਆ ਕੇ ਦੱਸਦਾ, ਸਾਥੀ ਕਹਿੰਦਾ ਹੈ ਭਈ ਉਹ ਤਾਂ 20 ਰੁਪਈਏ ਖਰਚ ਆਇਆ ਜੀ, ਭੁੱਖੇ ਸਾਧੂਆਂ ਨੂੰ ਰਾਸ਼ਨ ਲੈ ਕੇ ਦੇ ਆਉਂਦਾ, ਉਹਨਾਂ ਨੂੰ ਭੋਜਨ ਛਕਾ ਆਉਂਦਾ ਅਤੇ ਉਹਨਾਂ ਦੇ ਨਾਲ ਗੱਲਾਂ ਬਾਤਾਂ ਕਰਦੇ, ਬਸ ਉੱਥੋਂ ਮੁੜੇ ਚੱਲ ਬਈ ਮਰਦਾਨਿਆਂ, ਹੋ ਗਿਆ ਖਰਾ ਸੌਦਾ। ਬਾਪੂ ਨੇ ਕਿਹਾ ਸੀ ਵੀ ਖਰਾ ਸੌਦਾ ਕਰਕੇ ਆਈ, ਖਰਾ ਸੌਦਾ ਹੋ ਗਿਆ, ਹੁਣ ਇਹ ਤੋਂ ਖਰਾ ਕੀ ਹੋ ਸਕਦਾ, ਵੀ 10-15-20 ਵਿਹਲੜਾਂ ਨੂੰ, ਉਲਝੇ ਹੋਇਆਂ ਨੂੰ, ਸਾਗਰ ਦੇ ਵਿੱਚ ਡੁੱਬੇ ਹੋਇਆਂ ਨੂੰ ਬਾਹਰ ਕੱਢ ਦੇਣਾ। ਅੱਜ ਤਾਂ ਜਦੇ ਆਪਾਂ ਸੈਲਫੀਆਂ ਲੈ ਜਾਂਦੇ, ਜੇ ਮਾੜਾ ਜਿਹਾ ਕਿਸੇ ਨੂੰ ਐਕਸੀਡੈਂਟ 'ਚ ਗਿਰੇ ਹੋਏ ਨੂੰ ਚੱਕ ਦਈਏ, ਪਹਿਲਾਂ ਸੈਲਫੀਆਂ, ਪਹਿਲਾਂ ਉਹਦੀਆਂ ਫੋਟੋਆਂ ਖਿੱਚ ਮੇਰੀਆਂ, ਫਿਰ ਚੱਕੂੰਗਾ ਇਹਨੂੰ, ਹਰ ਕੋਈ ਜ਼ਿੰਮੇਵਾਰ ਬੰਦੇ ਵੀ। ਪਰ ਉਹਨੇ ਆ ਕੇ ਦੱਸਿਆ ਕਿ ਤੇਰੇ ਪੁੱਤਰ ਨੇ ਅੱਜ ਐਸਾ ਖਰਾ ਸੌਦਾ ਕੀਤਾ ਹੈ। ਔਰ ਪੁੱਛਣ 'ਤੇ ਫਿਰ ਉਹੀ ਗੱਲ ਆ ਜਾਂਦੀ ਸਾਹਮਣੇ ਵੀ ਤੇਰਾ ਬਣੂਗਾ ਕੀ, ਨਾ ਤੂੰ ਖੇਤੀ ਕਰਦਾ, ਨਾ ਦੁਕਾਨਦਾਰੀ ਵੱਲ ਤੇਰਾ ਝੁਕਾ ਏ, ਅਤੇ ਨਾ ਹੀ ਆ ਤੂੰ ਹੁਣ ਸੌਦਾ ਕਰਨ ਭੇਜਿਆ ਸੀ, ਨਾ ਇਹਦੇ ਵੱਲ ਹੀ ਕੋਈ ਖਿਆਲ ਹੈ, ਅਤੇ ਨੌਕਰੀ ਚਾਕਰੀ ਤਾਂ ਫਿਰ ਤੂੰ ਕੀ ਕਰਨੀ ਹੈ। ਉੱਥੇ ਫਿਰ ਬਾਬਾ ਜੀ ਨੇ ਇਹ ਚਾਰੇ ਕਿੱਤਿਆਂ ਦਾ ਜ਼ਿਕਰ ਕਰਕੇ ਮਾਇਆ ਦੀ ਪਰਿਭਾਸ਼ਾ ਵੀ ਦੇ ਦਿੱਤੀ ਵੀ ਮਾਇਆ ਕੀ ਹੁੰਦੀ ਹੈ, ਔਰ ਨਾਲ ਹੀ ਨਾਮ ਦੀ ਵਿਆਖਿਆ ਕਰ ਦਿੱਤੀ। ਅਤੇ ਪਹਿਲਾਂ ਆਪਣਾ ਜਿਹੜਾ ਅਨੁਭਵ ਸੀ ਉਹ ਖੋਲ੍ਹ ਕੇ ਰੱਖ ਦਿੱਤਾ ਰਹਾਉ ਦੀ ਤੁਕ ਦੇ ਵਿੱਚ ਕਿ ਬਾਬਾ ਮਾਇਆ ਸਾਥ ਨਾ ਹੋਏ, ਮੰਨ ਲਈਏ ਹੁਣ ਤਾਂ ਇਹਨੂੰ ਵੀ, ਕਿਉਂਕਿ ਇਹਦੇ ਨਾਲ ਸਾਡੀਆਂ ਲੋੜਾਂ ਬਹੁਤ ਪੂਰੀਆਂ ਹੋ ਰਹੀਆਂ ਨੇ, ਜਿਹੜਾ ਕਰੰਸੀ ਮਨੁੱਖ ਨੇ ਬਣਾਈ ਹੈ ਇਹਦੇ ਨਾਲ ਬਹੁਤ ਲੋੜਾਂ ਪੂਰੀਆਂ ਹੋ ਰਹੀਆਂ ਨੇ, ਲੇਕਿਨ ਸੰਪੂਰਨ ਰੂਪ ਦੇ ਵਿੱਚ ਇਹ ਮਾਇਆ ਨਹੀਂ ਹੈ, ਮਾਇਆ ਦਾ ਇੱਕ ਛੋਟਾ ਜਿਹਾ ਹਿੱਸਾ ਹੈ। ਤਾਂ ਫਿਰ ਉਹ ਕੀ ਹੈ ਮਾਇਆ, ਜਦੋਂ ਸਾਡੇ ਅੰਦਰ ਕਿਸੇ ਪਦਾਰਥ ਦੀ ਲੋੜੋਂ ਵੱਧ ਤ੍ਰਿਸ਼ਨਾ ਉਪਜਦੀ ਹੈ, ਮਨਸਾ ਪੈਦਾ ਹੋ ਜਾਂਦੀ ਹੈ, ਉਸ ਅਵਸਥਾ ਨੂੰ ਹੀ ਗੁਰਬਾਣੀ ਦੇ ਵਿੱਚ ਮਾਇਆ ਕਿਹਾ ਗਿਆ ਹੈ। ਔਰ ਸਾਡਾ ਸਰੀਰ ਇਹਦਾ ਪੁਤਲਾ ਬਣ ਕੇ ਰਹਿ ਜਾਂਦਾ, ਪੁਤਲੇ ਦਾ ਮਤਲਬ ਹੁੰਦਾ ਹੈ ਕੱਠ ਪੁਤਲਾ, ਕਾਰਟੂਨ। ਬੱਚਿਆਂ ਨੂੰ ਵੀ ਆਪਾਂ ਸਮਝਾ ਸਕਦੇ ਹਾਂ, ਜਦੋਂ ਬੱਚੇ ਨੂੰ ਪੁੱਛ ਵੀ ਸਕਦੇ ਹਾਂ, ਬੱਚਾ ਸ਼ਿਕਾਇਤ ਹੁੰਦੀ ਅੱਜ ਕੱਲ੍ਹ ਬੱਚੇ ਦੀ ਵੀ, ਬੱਚਾ ਸਾਡਾ ਜੀ ਕਾਰਟੂਨ ਦੇਖੀ ਜਾਂਦਾ, ਰੋਟੀ ਤਾਂ ਖਾਂਦਾ ਜੇ ਕਾਰਟੂਨ ਲੱਗੇ ਹੋਣ। ਤਾਂ ਉਹਦੇ ਸਵਾਲ ਕਰ ਲਿਆ ਕਰੀਏ, ਬੇਟਾ ਇਹ ਸੱਚੀ ਮੁੱਚੀ ਤੂੰ ਇਹਦੇ ਨਾਲ ਖੇਡਦਾ ਜਾਂ ਵਿੱਚ ਵੜ? ਫਿਰ ਉਹ ਹੱਸ ਕੇ ਕਹਿੰਦਾ ਨਹੀਂ ਇਹ ਡੁਪਲੀਕੇਟ ਹੈ, ਇਹ ਅਸਲੀ ਨਹੀਂ ਹੈ ਦਾਦੂ ਦਾਦੀ, ਤੈਨੂੰ ਨਹੀਂ ਪਤਾ ਇਹ ਤਾਂ ਸਕਰੀਨ 'ਤੇ ਹੋ ਰਿਹਾ ਹੈ, ਮੈਂ ਇਹਨੂੰ ਰਿਮੋਟ ਨਾਲ ਚਲਾ ਰਿਹਾ। ਦੇਖੋ ਸਾਡੇ ਸਵਾਲ ਦਾ ਉੱਤਰ ਉਹਦੇ ਕੋਲੋਂ ਮਿਲ ਰਿਹਾ। ਬਿਲਕੁਲ ਇਸੇ ਤਰ੍ਹਾਂ ਹੀ ਹੈ ਇਹ ਜਗਤ ਦੀ ਰਚਨਾ। ਗੁਰੂ ਬਾਬਾ ਨੇ ਫਿਰ ਪਹਿਲਾਂ ਤਾਂ ਉਹ ਵਿਸ਼ੇਸ਼ ਕਿੱਤੇ ਦੀ ਗੱਲ ਕੀਤੀ ਜਿਹੜਾ ਅੱਜ ਵੀ ਚਰਚਾ ਦੇ ਵਿੱਚ ਹੈ, ਖਾਸ ਕਰਕੇ ਆਪਣੇ ਦੇਸ਼ ਦੇ ਵਿੱਚ ਵੀ ਕਾਲੇ ਕਾਨੂੰਨਾਂ ਦਾ ਬਹੁਤ ਜ਼ਿਆਦਾ ਸ਼ੋਰ ਮਚਿਆ ਸੀ। ਵੀ ਖੇਤੀ ਸਾਰੇ ਕਿੱਤਿਆਂ ਦੀ ਬੁਨਿਆਦ ਹੈ, ਚਾਰੇ ਕਿੱਤੇ ਆਮ ਕਰਕੇ, ਉਹਨਾਂ ਦੇ ਰੂਪ ਜ਼ਰੂਰ ਮਾੜੇ ਮੋਟੇ ਬਦਲ ਗਏ, ਜਿਹੜਾ ਖੇਤੀ ਦਾ ਕਿਤੇ ਕੰਪਨੀਆਂ ਦਾ ਰੂਪ ਹੋ ਗਿਆ, ਕਿਤੇ ਕੁਛ ਹੋ ਗਿਆ, ਪਰ ਖੇਤੀ ਦਾ ਖੇਤੀ ਰਹੀ, ਸਾਧਨ ਵੀ ਬਦਲ ਗਏ, ਬਈ ਨਾ ਬਲਦਾਂ ਦੀ ਲੋੜ ਆ ਹੁਣ, ਨਾ ਹਲ ਦੀ, ਨਾ ਪੰਜਾਲੀ ਦੀ, ਨਾ ਮੁੰਨਾ, ਨਾ ਜੋਤ, ਅਤੇ ਨਾ ਹੀ ਕੋਈ ਨੈੜ ਬੰਨਣਾ ਕਿਸੇ ਨੇ, ਅਤੇ ਗਾਦਲਾਂ, ਟਿੰਡਾਂ, ਬੈੜ ਇਤਿਆਦ ਸਾਰਾ ਉਹਦੀ ਥਾਂ 'ਤੇ ਹੋਰ ਕੀ ਆ ਗਿਆ, ਰੋਟਾਵੀਟਰ ਆ ਗਿਆ। ਉਹ ਧਰਤੀ ਦੇ ਉੱਤੇ ਘਾਹ ਨੂੰ ਕੱਟਦਾ ਵੀ ਹੈ, ਧਰਤੀ ਨੂੰ ਪੁੱਟਦਾ ਵੀ ਹੈ, ਧਰਤੀ ਨੂੰ ਰਲਾ ਵੀ ਦਿੰਦਾ, ਮਤਲਬ ਵੀ ਵਾਹ ਵੀ ਦਿੰਦਾ, ਤਵੀਆਂ ਹੈਰੋਂ ਵਿੱਚ ਆ ਗਈ ਅਤੇ ਪੰਜਾ ਵੀ ਵਿੱਚ ਆ ਗਿਆ ਅਤੇ ਸੁਹਾਗਾ ਵਿੱਚ ਆ ਗਿਆ, ਪਰ ਕੰਮ ਉਹੀ ਹੋ ਰਿਹਾ ਹੈ ਖੇਤੀ ਦਾ। ਸੋ ਇਹਦੇ ਵਿੱਚੋਂ ਅੱਜ ਵੀ ਅਰੇ ਸਾਰਿਆਂ ਦਾ ਮੂਲ ਹੈ ਇਹ, ਦੂਜੇ ਤਿੰਨੇ ਢਹਿ ਜਾਣਗੇ ਮਹਿਲ, ਦੁਕਾਨਦਾਰੀ ਦਾ ਵੀ ਅਤੇ ਵਣਜ ਦਾ ਵੀ ਔਰ ਨੌਕਰੀ ਚਾਕਰੀ ਦਾ, ਇਹ ਤਿੰਨੇ ਮਹਿਲ ਜਿਹੜੇ ਨੇ ਇਹ ਖੇਤੀ ਦੇ ਬੇਸ ਉੱਤੇ ਹੀ ਬਣੇ ਹੋਏ ਨੇ। ਸੋ ਪਹਿਲਾਂ ਬਾਬਾ ਜੀ ਨੇ ਉਹ ਗੱਲ ਕੀਤੀ ਵੀ ਤੂੰ, ਜਦੋਂ ਸਵਾਲ ਹੋਇਆ ਹੋਊਗਾ ਨਾ ਬਾਪੂ ਵੱਲੋਂ ਵੀ ਤੂੰ ਨਾ ਖੇਤੀ ਕਰਦਾ, ਉਹ ਕਹਿੰਦਾ ਬਾਪੂ ਧਿਆਨ ਨਾਲ ਦੇਖ ਤਾਂ ਸਹੀ ਜਿਹੜੀ ਮੈਂ ਖੇਤੀ ਕਰਦਾ ਹਾਂ, ਦੱਸ ਫਿਰ, ਇੱਦਾਂ ਹੀ ਕਹਿ ਲਈਏ ਸਮਝਣ ਦੇ ਲਈ। ਤਾਂ ਫਿਰ ਉੱਥੇ ਕੀ ਕਿਹਾ ਬਾਪੂ ਨੂੰ, ਮਨ ਹਾਲੀ ਕਿਰਸਾਣੀ ਕਰਨੀ, ਸਰਮ ਪਾਣੀ ਤਨ ਖੇਤ, ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ, ਭਾਉ ਕਰਮ ਕਰ ਜਮਸੀ ਸੇ ਕਰ ਭਾਗਠ ਦੇਖ। ਜਿਵੇਂ ਇੱਕ ਕਿਸਾਨ ਜਦੋਂ ਉਹ ਫਸਲ ਵੱਢ ਕੇ ਵੇਚ ਕੇ ਧਨ ਲੈ ਕੇ ਘਰ ਆ ਜਾਂਦਾ ਹੈ, ਖੁਸ਼ ਹੁੰਦਾ ਹੈ ਅਤੇ ਪਰਿਵਾਰ ਨੂੰ ਵੀ ਖੁਸ਼ ਕਰਦਾ ਹੈ, ਬਿਲਕੁਲ ਬਾਬਾ ਨਾਨਕ ਜੀ ਇਸੇ ਤਰ੍ਹਾਂ ਹੀ ਇੱਕ ਨਿਆਰੀ ਖੇਤੀ ਦਾ ਨਕਸ਼ਾ ਸਾਨੂੰ ਦੇ ਦਿੱਤਾ। ਕਹਿੰਦੇ ਉਲਝਣ ਦੀ ਲੋੜ ਨਹੀਂ, ਜਿਵੇਂ ਕਿਰਸਾਣੀ ਕਰੀ ਦੀ ਆ ਨਾ, ਇਸੇ ਤਰ੍ਹਾਂ ਹੀ ਭਗਤੀ ਜਿਹੜੀ ਸਾਨੂੰ ਸਹਿਜ ਤੱਕ ਲੈ ਕੇ ਜਾਂਦੀ ਹੈ। ਠੀਕ ਹੈ ਅਸੀਂ ਫੋਟੋਆਂ ਬਣਾ ਲਈਆਂ, ਸਮਝਣ ਸਮਝਾਉਣ ਦੇ ਲਈ ਸਾਡੇ ਕਲਾਕਾਰਾਂ ਨੇ ਜਾਂ ਕਿਤੇ ਨਾ ਕਿਤੇ ਉਹ ਵੀ ਉਪਜੀਵਿਕਾ ਬਣ ਗਈ ਵੀ ਬਾਬਾ ਨਾਨਕ ਜੀ ਦੇ

ਸੀ, ਇੱਕ ਮੋਢਿਆਂ 'ਤੇ ਪਾ ਲੈਂਦੇ ਸੀ, ਅਤੇ ਜਿੱਥੇ ਲੋੜ ਪੈਂਦੀ ਉਹ ਚਾਦਰਾ ਵਿਛਾ ਵੀ ਲੈਂਦੇ, ਕਦੀ ਦਾਲੀ ਵੀ ਲੈ ਲੈਂਦੇ, ਘੱਟ ਤੋਂ ਘੱਟ ਵਸਤਰ ਲੈ ਕੇ ਚੱਲਦੇ ਸੀ। ਸੋ ਉਹ ਬਾਬਾ ਨਾਨਕ ਜੀ ਕਹਿ ਰਹੇ ਨੇ ਕਿ ਇੱਕ ਮੇਰੇ ਬਾਪੂ ਅੰਦਰ ਖੇਤੀ ਹੋ ਰਹੀ ਹੈ, ਕਿਹੜੀ ਮਨਹਾਲੀ, ਮੈਂ ਉਸ ਮੌਕੀ ਨੂੰ, ਮੈਂ ਉਸ ਖੋਤੇ ਖੁਟਰ ਨੂੰ, ਮੈਂ ਉਸ ਮੈਗਲ ਨੂੰ ਹਾਲੀ ਬਣਾ ਲਿਆ, ਜਿਹੜਾ ਕਿਸੇ ਦੇ ਵੀ ਲੋਟ ਨਹੀਂ ਆਉਂਦਾ। ਇਹ ਕਹਿ ਲਈਏ ਆਪਣੀ ਬੋਲੀ ਦੇ ਵਿੱਚ, ਮਨ ਨੂੰ ਮੈਂ ਹਾਲੀ ਬਣਾ ਲਿਆ। ਜਿੱਥੇ ਆਪਾਂ ਬਲਦਾਂ ਨੂੰ ਹਾਲੀ ਕੱਢਦੇ ਸੀ ਨਾ, ਉੱਥੇ ਨੌਜਵਾਨ ਬੱਚਾ ਜਿਹੜਾ 12-13 ਕੁ ਸਾਲ ਦਾ ਹੋ ਜਾਂਦਾ, ਉਹਨੂੰ ਵੀ ਬਜ਼ੁਰਗ ਹਾਲੀ ਕੱਢ ਲੈਂਦੇ ਸੀ ਨਾਲ ਨਾਲ, ਪ੍ਰੈਣੀ ਫੜਾ ਦੇਣੀ, ਕਦੇ ਸੁਹਾਗੀ ਦੇ ਉੱਤੇ ਚੜ੍ਹ ਕੇ ਆਪਣੇ ਲੱਤਾਂ ਦੇ ਵਿਚਾਲੇ ਬਿਠਾ ਲੈਣਾ, ਸੁਹਾਗੀ ਦੇ ਰਿਹਾ ਅਤੇ ਉਹਨੂੰ ਚਾਹ ਵੀ ਸੁਹਾਗੀ 'ਤੇ ਜਾਣਾ, ਹੌਲੀ ਹੌਲੀ ਉਹਨੂੰ ਹਲ ਦਾ ਮੁੰਨਾ ਫੜਾ ਦੇਣਾ, ਅਤੇ ਫਿਰ ਉਹਨੂੰ ਕਹਿੰਦੇ ਹਾਲੀ ਕੱਢ ਲਿਆ, ਲੈ ਵੀ ਜੋਤਾ ਲਾਉਣ ਲੱਗ ਗਿਆ ਹੁਣੇ। ਕਹਿੰਦੇ ਮੈਂ ਉਹ ਮਨ ਹਾਲੀ ਕੱਢ ਲਿਆ, ਮਨ ਹਾਲੀ ਕਿਰਸਾਣੀ ਕਰਨੀ, ਇਹੀ ਸਭ ਤੋਂ ਔਖਾ ਹੈ, ਮਨ ਨੂੰ ਹਾਲੀ ਕੱਢਣਾ, ਮਨ ਨੂੰ ਵਸ ਵਿੱਚ ਕਰਨਾ। ਬਾਬਾ ਜੀ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਸਾਨੂੰ ਕਿ ਮਨ ਜੀਤੈ ਜੱਗ ਜੀਤ। ਜੇ ਤੂੰ ਆਪਣਾ ਮਨ ਜਿੱਤ ਲਿਆ ਤਾਂ ਸਮਝ ਲੈ ਕਿ ਜੱਗ ਜਿੱਤਿਆ ਗਿਆ, ਤੇਰਾ ਝੰਡਾ ਲਹਿਰਾਊਗਾ ਸੰਸਾਰ ਦੇ ਵਿੱਚ। ਮਨ ਹਾਲੀ ਕਿਰਸਾਣੀ ਕਰਨੀ, ਸਰਮ ਪਾਣੀ ਧਨ ਖੇਤ, ਆਹ ਤੇਰੀ ਕਿਰਸਾਣੀ ਵਾਹੀ, ਜਿਹੜੀ ਸਰਮ ਹੈ ਮੁਸ਼ਕਤ। ਭਾਈ ਸਾਹਿਬ ਗੱਲ ਕਰਦੇ ਸੀ ਥੱਲੇ ਨੂੰ ਪੌੜੀਆਂ, ਕਹਿੰਦੇ ਪੌੜੀਆਂ ਉੱਤੇ ਗੁਰਦੁਆਰੇ ਚੜ੍ਹੀਦਾ, ਮੈਂ ਕਿਹਾ ਆਪਣਾ ਗੁਰਦੁਆਰਾ ਹੈ ਹੀ ਪੌੜੀਆਂ ਵਾਲਾ, ਇੱਥੇ ਲੋੜ ਹੀ ਨਹੀਂ, ਜੇਕਰ ਥੱਲਿਓਂ ਬੰਦਾ ਤੁਰ ਕੇ ਆ ਜਾਵੇ ਫਿਰ ਤਾਂ ਕਿਸੇ ਟੈਸਟ ਦੀ ਲੋੜ ਨਹੀਂ, ਖਾਸ ਕਰਕੇ ਹਾਰਟ ਦੇ ਮਰੀਜ਼ ਨੂੰ ਨਾ ਉਹਨੂੰ ਇੱਕੋ ਦੀ ਜ਼ਰੂਰਤ, ਨਾ ਉਹਨੂੰ TMT ਦੀ ਲੋੜ, ਅਤੇ ਐਂਜੋਗ੍ਰਾਫੀ ਦਾ ਵੀ ਸਰ ਜੂਗਾ ਜੇ ਇੱਥੇ ਤੱਕ ਬੰਦਾ ਲਗਾਤਾਰ ਬਿਨਾਂ ਰੁਕੇ ਤੇ ਚੜ੍ਹ ਗਿਆ ਨਾ ਉੱਪਰ ਆ ਗਿਆ ਤਾਂ ਸਮਝ ਲਓ ਵੀ ਹਾਰਟ ਓਕੇ ਆ, ਅਤੇ ਜੇ ਰਾਹ 'ਚ ਖੜ੍ਹਦਾ ਤਾਂ ਭਾਈ ਜ਼ਰੂਰ ਚਿੰਤਾ ਕਰੇ, ਚਿੰਤਨ ਕਰੇ ਵੀ ਯਾਰ ਕੁਛ ਕਰਾਂ, ਕਿਤੇ ਕੋਲੈਸਟ੍ਰੋਲ ਤਾਂ ਨਹੀਂ ਵੱਧ ਗਿਆ, ਕਿਤੇ ਬਲੋਕਸ ਤਾਂ ਨਹੀਂ ਆ ਗਈ, ਤਾਂ ਉਹ ਜ਼ਰੂਰ ਕਰੇ। ਸੋ ਮੁਸ਼ਕਤ ਆ ਸਰੀਰ ਹੈ ਜਿਹੜਾ ਸਾਡਾ, ਇਹ ਜਿੱਥੇ ਜੀਵ ਤਾਂ ਦੱਸਦੀ ਹੈ ਵੀ ਪੀਜ਼ਾ ਸਵਾਦ ਹੈ, ਮਨ ਪ੍ਰੇਰਨਾ ਦਿੰਦਾ ਵੀ ਖਾ ਲਾ, ਢਿੱਡ ਦੋਨਾਂ ਦੇ ਨਹੀਂ ਹੈਗੇ, ਨਾ ਮਨ ਦਾ ਢਿੱਡ ਹੈ ਨਾ ਜੀਵ ਦਾ, ਢਿੱਡ ਤਾਂ ਸਰੀਰ ਨੂੰ ਲੱਗਿਆ ਹੋਇਆ, ਆਤਮਾ ਇਹਨੂੰ ਚਲਾ ਰਹੀ, ਆਤਮਾ ਇਹਨੂੰ ਸਵਾਰੀ ਕਰ ਰਹੀ ਹੈ। ਸੋ ਇਸ ਨੂੰ ਕੱਢਣਾ ਹਾਲੀ, ਮਨ ਹਾਲੀ ਕਿਰਸਾਣੀ ਕਰਨੀ, ਸਰਮ ਪਾਣੀ ਤਨ ਖੇਤ, ਅਤੇ ਹੁਣ ਖੇਤ ਵੀ ਚਾਹੀਦਾ, ਖੇਤ ਕਿਹੜਾ ਦੱਸਿਆ ਬਾਬੇ ਨੇ, ਆਹ ਸਰੀਰ ਹੀ ਖੇਤ ਹੈ, ਵੱਜਦੀ ਹੈ ਚੌਕੜੀ ਦੇਖ ਲਓ। ਮੈਨੂੰ ਪੁੱਛ ਲੈ ਕਈ ਵਾਰ ਬੱਚੇ ਪੁੱਛ ਲੈਂਦੇ, ਮੈਂ ਜਾ ਕੇ ਜਦੋਂ ਘਰ ਵੀ ਬੈਠੀਦਾ ਪੈਰਾਂ ਭਰ ਬਹਿ ਜਾਈਦਾ ਜਾ ਕੇ, ਅਤੇ ਫਿਰ ਪੈਰਾਂ ਭਰ ਬੈਠੇ ਰਹਿਣਾ, ਅਤੇ ਪੋਤਾ ਪੋਤੀ ਜਾਂ ਦੋਧੀ ਦੋਧੀ ਦੇਖਦੇ ਨੇ ਵੀ ਦਾਦੂ ਇਹਨਾਂ ਨੂੰ ਕਿਵੇਂ ਬੈਠਾ, ਅਤੇ ਉਹ ਬਹਿ ਬਹਿ ਕੇ ਦੇਖਦੇ ਨੇ, ਬਹਿ ਨਹੀਂ ਹੁੰਦਾ ਕਿਉਂਕਿ ਕਲਚਰ ਬਦਲਦਾ ਜਾ ਰਿਹਾ ਹੈ, ਪਤਾ ਨਹੀਂ ਕਿਹੋ ਜਿਹੀ ਸ਼ੇਪ ਲੈ ਲੂੰਗਾ ਮਨੁੱਖ, ਥੋੜ੍ਹੇ ਜਿਹੇ ਸਮੇਂ 'ਤੇ ਜਾ ਕੇ ਇਹਨਾਂ ਕਾਰਨਾਂ ਕਰਕੇ ਇਹਦੀ ਸ਼ੇਪ ਬਦਲ ਸਕਦੀ ਹੈ, ਪਹਿਲਾਂ ਬਦਲਦੀ ਉਹ ਆਈ, ਲੇਕਿਨ ਜਿਹੜਾ ਸਾਡਾ ਮੂਲ ਤੰਦਰੁਸਤੀ ਦਾ ਉਹ ਹੈ ਸ਼ਰਮ ਪਾਣੀ ਤਨ ਖੇਤ, ਹੈ ਸਰੀਰ ਰੂਪੀ ਖੇਤ ਨੂੰ ਮੁਸ਼ਕਤ ਦਾ ਪਾਣੀ, ਪਸੀਨਾ ਪਸੀਨੇ ਰਾਹੀਂ ਨਿਕਲੇ ਤੇਰਾ ਵਾਧੂ ਪਾਣੀ, ਨਾ ਕਿ ਉਹ ਕਿਡਨੀਆਂ ਆਦਿਕ ਦਾ ਸੀਵਰੇਜ ਵਾਂਗੂ ਬਲੋਕਜ ਬਣ ਜਾਵੇ, ਪਸੀਨੇ ਰਾਹੀਂ ਜਿਹਦਾ ਨਿਕਲਦਾ ਪਾਣੀ ਉਹ ਵੀ ਓਕੇ। ਲੈ ਬਾਪੂ ਆਹ ਮੇਰੀ ਖੇਤੀ ਹੈ, ਇਹਦੇ ਨਾਲ ਕੀ ਹੋ ਰਿਹਾ, ਨਾਮ ਬੀਜ ਸੰਤੋਖ ਸੁਹਾਗਾ, ਇਹਦੇ 'ਚ ਮੈਂ ਨਾਮ ਬੀਜ ਰਿਹਾ, ਭਾਵ ਕਿ ਕਾਦਰ ਦੀ ਕੁਦਰਤ ਦੇ ਨਿਯਮ ਨੂੰ ਪਾਲ ਰਿਹਾ। ਨਾਮ ਕੀ ਹੈ, ਇਸ਼ਾਰਾ ਜਿਹਾ ਸਮਝ ਚੱਲੀਏ, ਮੈਂ ਬੜਾ ਉਲਝਿਆ ਜਦੋਂ ਡਿਊਟੀ ਲੱਗੀ ਚਮਕੌਰ ਸਾਹਿਬ, ਵੀ ਚਲੋ ਭਾਈ ਸਾਹਿਬ ਤੁਹਾਡੀ ਡਿਊਟੀ ਲੱਗਦੀ ਹੈ, ਤੁਸੀਂ ਹੁਣ ਕੰਪਲੀਟ ਕਰ ਲਈ ਆਪਣੀ ਸਟੱਡੀ ਅਤੇ ਉੱਥੇ ਸ਼ੁਰੂ ਹੋ ਜਾਓ, ਅਤੇ ਇੱਕ ਦਿਨ ਲੰਘਿਆ, ਹਫ਼ਤਾ ਲੰਘਿਆ, ਮਹੀਨਾ ਡੇਢ ਕੁ ਮਹੀਨਾ ਲੰਘਿਆ, ਅਤੇ ਰੋਜ਼ ਗੱਲ ਨਾਮ ਦੀ ਆਉਣੀ, ਮਨ ਦੇ ਵਿੱਚ ਇੱਕ ਉਲਝਣ ਪੈ ਗਈ ਵੀ ਨਾਮ ਹੈ ਕੀ, ਚੱਲ ਗਿਆ ਨਹੀਂ ਜੀ ਕੋਲ, ਉਸਤਾਦ ਕੋਲ, ਇਕੱਠੇ ਪੜ੍ਹਿਆ ਸੀ ਗਿਆਨੀ ਪਿੰਦਰਪਾਲ ਸਿੰਘ ਅਤੇ ਮੈਂ, ਤੁਸੀਂ ਬੱਚਿਆਂ ਵਾਲੋ ਤੁਸੀਂ ਕਿਵੇਂ ਆ ਗਏ, ਕਿਉਂਕਿ ਮੇਰੇ ਦੋ ਬੱਚੇ ਸੀ ਜਦੋਂ ਪੜ੍ਹਨ ਲੱਗਿਆ, ਉਹ ਮੈਨੂੰ ਇਸ ਤਰ੍ਹਾਂ ਹੀ ਪੁਕਾਰਦੇ ਸੀ, ਅਤੇ ਮੈਂ ਕਿਹਾ ਜੀ ਕਿ ਸਵਾਲ ਅੜ ਗਿਆ, ਕਹਿੰਦੇ ਕੀ, ਮੈਂ ਕਿਹਾ ਵੀ ਨਾਮ ਕੀ ਹੁੰਦਾ, ਕਹਿੰਦੇ ਹੁਣ ਤੁਸੀਂ ਦੇਖੋ, ਤੁਸੀਂ ਆਪਣੇ ਦਿਮਾਗ 'ਤੇ ਬੋਝ ਪਾਓ।

ਨਾ ਯਤਨ ਕਰੋ ਅਤੇ ਫਿਰ ਦੇਖਾਂਗੇ, ਨਾ ਹੱਲ ਹੋਇਆ ਫਿਰ ਆਪਾਂ ਯਤਨ ਕਰਾਂਗੇ ਤੁਹਾਡੇ ਨਾਲ। ਇੱਦਾਂ ਹੀ ਉਹਨਾਂ ਮੈਨੂੰ ਮੋੜਤਾ ਅਤੇ ਮੈਂ ਘਰ ਅਸਤੀਫਾ ਦੇਣ ਨੂੰ ਤਿਆਰ, ਕਮੇਟੀ ਨੂੰ ਵੀ ਮੈਂ ਨਹੀਂ ਹੁਣ ਜਾਣਾ, ਜਾਂ ਮੈਨੂੰ ਪਤਾ ਹੀ ਨਹੀਂ ਵੀ ਨਾਮ ਕੀ ਹੁੰਦਾ। ਇਹਨਾਂ ਨੂੰ ਇੱਕ ਲੈਟਰ, ਇੱਕ ਚਿੱਠੀ ਪੱਤਰ ਆ ਜਾਂਦਾ ਅਨੰਦਪੁਰ ਸਾਹਿਬ ਤੋਂ, ਭਈ ਭਾਈ ਸਾਹਿਬ ਅੱਜ ਥੋੜ੍ਹੀ ਰਾਤ ਨੂੰ ਕਥਾ, ਅਤੇ ਕਥਾ ਦਾ ਵਿਸ਼ਾ ਵੀ ਲਿਖਿਆ ਹੋਇਆ ਨਾਮ ਸਿਮਰਨ। ਬਸ ਫਿਰ ਤਾਂ ਇੱਕ ਭੰਭੀਰੀ ਘੁੰਮਣ ਲੱਗ ਗਈ, ਚੱਕਰ ਘੁੰਮਣ ਲੱਗ ਗਿਆ ਅੰਦਰ। ਇੱਕ ਪ੍ਰੋਫੈਸਰ ਸ਼ੇਰ ਸਿੰਘ ਦੀ ਬੁੱਕ ਬੜੀ ਪੁਰਾਣੀ ਪਈ ਸੀ, ਉਹ ਮੈਂ ਖੋਲ੍ਹ ਕੇ ਦੇਖੀ, ਕਦੇ ਖੋਲ੍ਹੀ ਉਹ ਨਹੀਂ ਸੀ। ਉਹਦੇ ਮੂਹਰੇ ਸਭ ਤੋਂ ਪਹਿਲਾ ਚੈਪਟਰ ਸੀ ਨਾਮ ਕੀ ਹੈ। ਮੈਂ ਕਿਹਾ ਵੀ ਗੱਲ ਬਣ ਗਈ। ਔਰ ਅੱਗੇ ਪ੍ਰਮਾਣ ਸੀ, ਜੇਤਾ ਕੀਤਾ ਤੇਤਾ ਨਾਉ ਵਿਣ ਨਾਵੈ ਨਾਹੀਂ ਕੋ ਥਾਉ। ਲਓ ਜਪਜੀ ਸਾਹਿਬ ਦੇ ਵਿੱਚ ਉੱਤਰ ਪਿਆ, ਕੋਈ ਥਾਂ ਐਸੀ ਹੈ ਹੀ ਨਹੀਂ ਜਿੱਥੇ ਨਾਮ ਨਾ ਹੋਵੇ। ਇੱਕ ਐਸੀ ਰੌਂ, ਆਪਾਂ ਕਹਿੰਦੇ ਰੇਂਜ ਟੁੱਟ ਗਈ, ਗੱਲ ਨਹੀਂ ਹੁੰਦੀ, ਨੈੱਟਵਰਕ ਹੈ ਨਹੀਂ ਜੀ ਇੱਥੇ। ਇੱਕ ਐਸਾ ਨੈੱਟਵਰਕ ਹੈ ਕਾਦਰ ਦਾ ਆਪਣੀ ਕੁਦਰਤ ਦੇ ਵਿੱਚ, ਜਿਹੜਾ ਕਿ ਕਣ ਕਣ ਦੇ ਵਿੱਚ, ਜ਼ਰੇ ਜ਼ਰੇ ਦੇ ਵਿੱਚ, ਆਕਾਸ਼ ਵਿੱਚ, ਜਲ ਵਿੱਚ, ਥਲ ਵਿੱਚ, ਸਾਰੇ ਕਿਤੇ ਵਰਤ ਰਿਹਾ। ਉਹਦੇ ਵਰਤਣ ਕਰਕੇ ਹੀ ਅਸੀਂ ਜੀਵਤ ਹਾਂ, ਉਹਦੇ ਵਰਤਣ ਕਰਕੇ ਹੀ ਜੰਮੇ ਹਾਂ, ਉਹਦੇ ਵਰਤਣ ਕਰਕੇ ਹੀ ਅਸੀਂ ਮਰਨਾ ਵੀ ਆ, ਮੌਤ ਦੀ ਕਿਰਿਆ ਵੀ ਵਾਪਰਨੀ ਆ। ਮਸਲਾ ਹੱਲ ਹੋ ਗਿਆ। ਬਸ ਫਿਰ ਖੁੱਲ੍ਹਦੇ ਗਏ, ਫਿਰ ਜਪਜੀ ਸਾਹਿਬ ਤੋਂ ਸਿੱਧਾ ਸੁਖਮਨੀ ਦੇ ਵਿੱਚ ਸੁਰਤ ਗਈ, ਕਿਉਂਕਿ ਜਪਜੀ ਦਾ ਸੁਖਮਨੀ ਦਾ ਪਾਠ ਕਰਨ ਦੀ ਮੇਰੀ ਸੇਵਾ ਪਹਿਲਾਂ। ਅਤੇ ਜਦੋਂ ਇਹ ਗੱਲ ਹੋਈ ਵੀ ਬਿਣ ਨਾਮ ਹੈ ਨਾਹੀਂ ਕੋ ਥਾਂ, ਇੱਕਦਮ ਸੁਰਤ ਉੜ ਕੇ ਕਿੱਥੇ ਗਈ? ਸੁਖਮਨੀ ਦੀ ਬਾਣੀ ਦੇ ਵਿੱਚ, ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਨਾਮ ਕੇ ਧਾਰੇ ਆਗਾਸ ਪਤਾਲ, ਨਾਮ ਕੇ ਧਾਰੇ ਸਗਲ ਆਕਾਰ, ਨਾਮ ਕੇ ਧਾਰੇ ਪੂਰੀਆਂ ਸਭ ਭਵਨ। ਕੋਈ ਚੀਜ਼ ਹੈ ਹੀ ਨਹੀਂ ਜਿਹੜੀ ਨਾਮ ਦੀ ਧਾਰਨਾ ਨਾ ਹੋਵੇ, ਨਾਮ ਹੀ ਨਾਮ, ਨਾਮ ਹੀ ਨਾਮ। ਲਓ ਬਈ ਇਸ ਤਰ੍ਹਾਂ ਜਪਣਾ ਨਾਮ ਜਦੋਂ ਸਿਖਾਇਆ ਗੁਰੂ ਜੀ ਨੇ, ਤਾਂ ਫਿਰ ਆਪਾਂ ਕਹਿਣ ਲੱਗੇ ਭੱਟ ਲੋਕ, ਭਈ ਸੱਚ ਸਾਤ ਸ੍ਰੀ ਨਿਵਾਸ ਆਦਿ ਪੁਰਖ ਸਦਾ ਤੂੰ ਹੀ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਓ। ਗੁਰੂ ਦੀ ਵਾਹ ਵਾਹ ਹੋਈ, ਕਿਉਂਕਿ ਗੁਰੂ ਨੇ ਕਪਾਟ ਖੋਲ੍ਹੇ। ਆਪਾਂ ਵਾਹਿਗੁਰੂ ਕਹਿਣ ਲੱਗੇ, ਗੁਰੂ ਦਾ ਜਾਪ ਜਪਦੇ ਹਾਂ, ਗੁਰੂ ਨੂੰ ਵਾਹ ਵਾਹ ਦਿੰਦੇ ਹਾਂ, ਕਿਉਂਕਿ ਗੁਰੂ ਨੇ ਸਾਨੂੰ ਸਿਖਾ ਦਿੱਤਾ ਨਾਮ ਕੀ ਹੈ, ਨਾਮ ਜਪਣਾ ਸਿਖਾਇਆ। ਔਰ ਫਿਰ ਉਹਦੇ ਰੰਗ ਦੱਸੇ ਵੀ ਕਿੱਦਾਂ ਤੂੰ ਇਹਦੀ ਸੰਭਾਲ ਕਿਵੇਂ ਕਰਨੀ ਆ। ਕਿਤੇ ਉਹਨੂੰ ਸ਼ਿੰਗਾਰ ਦੇ ਰੂਪ 'ਚ ਵਰਤ ਲਿਆ, ਬੀਬੀਆਂ ਬੱਚੀਆਂ ਭੈਣਾਂ ਬੈਠੀਆਂ ਨੇ, ਜ਼ਿਆਦਾਤਰ ਤੁਹਾਡਾ ਹੀ ਵਿਸ਼ਾ ਹੁੰਦਾ ਹੈ ਸ਼ਿੰਗਾਰ ਦਾ, ਆਪਣਾ ਵੀ ਸ਼ਿੰਗਾਰਨਾ ਅਤੇ ਆਪਣੇ ਬੱਚੇ ਨੂੰ, ਆਪਣੇ ਪਤੀ ਨੂੰ, ਭੈਣ ਭਾਈ ਨੂੰ ਸ਼ਿੰਗਾਰਨਾ, ਇਹ ਬੀਬੀਆਂ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ। ਬਾਬਾ ਜੀ ਨੇ ਉੱਥੇ ਵੀ ਇੱਦਾਂ ਬੋਲ ਦਿੱਤਾ, ਕਹਿੰਦੇ ਸੱਤ ਸੰਤੋਖ ਦਇਆ ਧਰਮ ਸ਼ਿੰਗਾਰ ਬਣਾਵੋ, ਸਫਲ ਸੁਹਾਗਣ ਨਾਨਕਾ ਆਪਣੇ ਪ੍ਰਭਾਵੋ। ਇਹ ਇਹਨਾਂ ਗੁਣਾਂ ਨੂੰ ਧਾਰਨ ਕਰਨਾ ਕੀ ਹੈ? ਨਾਮ ਦੇ ਵਿੱਚ ਰੰਗੀਜੇ ਜਾਣਾ, ਕਰਤਾ ਪੁਰਖ ਦੇ ਨਿਯਮ, ਕਰਤਾ ਪੁਰਖ ਦੇ ਸਿਸਟਮ ਨੂੰ ਸਮਝਣਾ, ਇਹ ਹੈ ਨਾਮ ਸਿਮਰਨ। ਸੋ ਗੁਰੂ ਨਾਨਕ ਸਾਹਿਬ ਜੀ ਨੇ ਪਹਿਲੇ ਬੰਦ ਦੇ ਵਿੱਚ ਕਿਹਾ, ਬਾਪੂ ਮੈਂ ਨਾਮ ਦਾ ਬੀਜ ਬੀਜਦਾ ਅਤੇ ਸੰਤੋਖ ਦਾ ਸੁਹਾਗਾ ਫੇਰਿਆ ਹੋਇਆ, ਇਹਨੇ ਜੰਮਣਾ ਹੁਣ ਹਾਲੇ ਦੇਖੀ ਸਹੀ ਤੂੰ, ਕਿਉਂਕਿ ਸੁਹਾਗਾ ਬੜਾ ਜ਼ਰੂਰੀ ਹੈ। ਖੇਤ ਬੀਜ ਦਿੱਤਾ, ਅੰਮ੍ਰਿਤ ਵੇਲੇ ਉੱਠ ਵੀ ਖੜ੍ਹੇ ਆਪਾਂ, ਅਤੇ ਵਾਹਿਗੁਰੂ ਦਾ ਜਾਪ ਵੀ ਕਰ ਲਿਆ, ਸੁਖਮਨੀ ਦਾ ਜਾਪ ਵੀ ਹੋ ਗਿਆ, ਜਪਜੀ ਦਾ ਵੀ ਹੋ ਗਿਆ, ਹੋਰ ਬਾਣੀਆਂ, ਕੀਰਤਨ ਆਸਾ ਕੀ ਵਾਰ ਦੀ ਬਾਣੀ ਹੋ ਗਈ, ਇਹ ਸਾਰਾ ਕੁਝ ਹੋ ਗਿਆ। ਪਰ ਹੁਣ ਅੱਗੇ ਸੁਹਾਗੇ ਦੀ ਲੋੜ ਹੈ ਇਹਦੇ ਪਰ, ਮਤਲਬ ਇਹ ਨਾ ਸਮਝੀ ਵੀ ਪਹਿਲਾਂ ਹੁਣ ਫਲ ਲੱਗੇ, ਅਜੇ ਬੀਜ ਬੀਜਿਆ ਨਹੀਂ, ਫਲ ਦੀ ਪਹਿਲਾਂ ਹੀ ਤਿਆਰੀ, ਇਸ ਤਰ੍ਹਾਂ ਨਹੀਂ। ਕਹਿੰਦੇ ਸੰਤੋਖ ਦਾ ਸੁਹਾਗਾ ਬੀਜ, ਆਹ ਜਿਹੜੀ ਕਰਨੀ ਤੂੰ ਕੀਤੀ ਆ ਨਾ, ਜੇ ਆਪਾਂ ਮੈਂ 2 ਮਹੀਨੇ ਯੋਗਾ 'ਚ ਵੀ ਲਾਏ ਅਤੇ ਉਹਦੇ ਤਕਰੀਬਨ 15-16 ਆਸਣ ਸਿੱਖੇ, ਅਤੇ ਉਹ ਆਸਣ ਕਰਕੇ ਦੇਖਿਆ ਤਾਂ 2-2.5 ਮਹੀਨੇ ਬਾਅਦ ਹੀ ਸੰਗੀ ਸਾਥੀ ਕਹਿਣ ਲੱਗੇ, ਤੁਸੀਂ ਕੀ ਕਰਦੇ ਹੋ, ਬੜੇ ਫਿੱਟ ਜੇ ਨਜ਼ਰ ਆਉਂਦੇ। ਮੈਂ ਕਿਹਾ ਵੀ ਆ ਕੁਛ ਨਹੀਂ ਕਰੀਦਾ, ਵੀ ਕੁਛ ਸਾਈਕਲ ਚਲਾ ਲਈਦਾ, ਕੁਝ ਖੇਤਾਂ ਵੱਲ ਜਾਈਦਾ ਅਤੇ ਕੁਝ ਬੱਚਿਆਂ ਨੂੰ ਖੇਡ ਬੱਚਿਆਂ ਨਾਲ ਖੇਡ ਲਈਦਾ, ਅਤੇ ਇਹ ਥੋੜ੍ਹਾ ਜਿਹਾ 15 ਕੁ ਮਿੰਟ ਕਸਰਤ ਕਰ ਲਈਦੀ, ਇਸ ਤਰ੍ਹਾਂ ਦੇ ਆਸਣ ਦੱਸ ਕੇ ਗਿਆ ਇੱਕ ਟੀਚਰ, ਬਸ ਇਹਦੇ ਨਾਲ ਮਸਲਾ ਹੱਲ ਹੋ ਗਿਆ। ਹੁਣ ਉਹ ਕਰਨੀ ਤਾਂ ਕਮਾਉਣੀ ਪਊਗੀ ਨਾ ਆਪਾਂ ਨੂੰ। ਗੁਰੂ ਸਾਹਿਬ ਜੀ ਕਹਿੰਦੇ ਨੇ, ਬਾਪੂ ਮੈਂ ਸੰਤੋਖ ਦਾ ਸੁਹਾਗਾ ਦੇ ਲਿਆ, ਹੁਣ ਜੰਮੂਗਾ ਬੀਜ, ਨਾ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ,
ਜਦੋਂ ਇਹਨੇ ਜੰਮਣਾ, ਇਹਨੇ ਵੱਡਾ ਹੋਣਾ, ਪ੍ਰਫੁੱਲਿਤ ਹੋਣਾ, ਅਤੇ ਫਿਰ ਰਖਵਾਲੀ ਵੀ ਕਰਨੀ ਪੈਣੀ ਹੈ। ਉਹ ਕਿਸ ਤਰ੍ਹਾਂ ਹੋਣੀ ਆ? ਗਰੀਬੀ ਵੇਸ। ਗਰੀਬੀ ਦਾ ਮਤਲਬ ਕੰਗਾਲੀ ਨਹੀਂ ਹੈ, ਕਿਉਂਕਿ ਆਪਾਂ ਕਈ ਵਾਰੀ ਸ਼ਬਦਾਂ ਦੇ ਹੇਰ ਫੇਰ 'ਚ ਉਲਝ ਜਾਂਦੇ ਹਾਂ। ਗਰੀਬੀ ਦਾ ਮਤਲਬ ਹੈ ਨਿਮਰਤਾ, ਸਾਦਗੀ। ਮੈਂ ਬੰਦਾ ਬੈ ਖਰੀਦ ਤੱਕ ਸ਼ਬਦ ਵਰਤ ਲਏ ਗੁਰੂ ਸਾਹਿਬ ਜੀ ਨੇ। ਬੈ ਖਰੀਦ, ਜਦੋਂ ਆਪਾਂ ਜ਼ਮੀਨ ਖਰੀਦੀ ਜਾਂ ਵੇਚੀ ਹੋਵੇ ਉਦੋਂ ਪਤਾ ਲੱਗਦਾ ਤਾਂ ਮਤਲਬ ਕੀ ਹੁੰਦਾ ਬੈ ਖਰੀਦ ਦਾ? ਸਾਰੇ ਹੱਕ ਹਕੂਕ ਛੱਡ ਦੇਣੇ, ਕਬਜ਼ਾ ਤੱਕ, ਜੋ ਕੁਝ ਵੀ ਉਹਦੇ ਵਿੱਚ ਹੈ ਉਹਦੇ 'ਚ ਲਿਖਿਆ ਜਾਂਦਾ ਕਿ ਹੁਣ ਤੂੰ ਦਾਅਵਾ ਨਹੀਂ ਕਰ ਸਕਦਾ, ਬੈ ਖਰੀਦ ਹਾਂ। ਸੋ ਬਾਪੂ ਨੂੰ ਜਵਾਬ ਹੈ ਕਿ ਬਾਪੂ ਰਖਵਾਲੀ ਕਿਹੜੀ? ਗਰੀਬੀ ਦੀ। ਤੇਰੀ ਤਾਂ ਇੱਛਾ ਹੈ ਨਾ ਮੇਰਾ ਮੁੰਡਾ, ਮੇਰਾ ਪੁੱਤ ਜਿਹੜਾ ਹੈ ਇਹ ਸਭ ਤੋਂ ਸੋਹਣਾ ਦਿਖੇ, ਸਭ ਤੋਂ ਉੱਚਾ ਦਿਖੇ ਅਤੇ ਮੋਢੀ ਦਿਖੇ, ਵੀ ਚਮਕ ਨਮਕ ਹੋਵੇ। ਨਹੀਂ ਨਹੀਂ ਨਹੀਂ, ਮੈਂ ਦਿਖਾਵੇ 'ਚ ਨਹੀਂ ਪੈਂਦਾ, ਮੈਂ ਸਾਦਗੀ ਦੇ ਵਿੱਚ ਹਾਂ। ਕਿਉਂਕਿ ਸਾਦਗੀ ਜਿਹੜੀ ਹੈ ਇਹਨੂੰ ਗਰੀਬੀ ਕਿਹਾ। ਔਰ ਫਿਰ ਕਹਿੰਦੇ ਵੇਖ ਭਾਉ ਕਰਮ ਕਰ ਜੰਮ ਸੀ, ਸੇ ਕਰ ਭਾਗਠ ਦੇਖ। ਜਦੋਂ ਇਸ ਤਰ੍ਹਾਂ ਦੇ ਗੁਣ, ਸੱਤ, ਸੰਤੋਖ, ਦਿਆ, ਧਰਮ, ਧੀਰਜ, ਮਿਠਾਸ, ਕੋਮਲਤਾ, ਹਲੀਮੀ, ਦੀਨੀ ਆਤ, ਸਿਮਰਨ, ਸੇਵਾ, ਇਹ ਸੁਭਾਅ ਬਣ ਜਾਵੇ ਤਾਂ ਫਿਰ ਉੱਥੇ ਕੀ ਵਰਤੇਗਾ? ਉਸਨੂੰ ਪਿਆਰ ਕਰੇਗਾ ਜਿਹੜਾ ਵੀ ਦੇਖੇਗਾ। ਜੰਮਿਆ ਹੀ ਖੇਤੀ ਭਾਉ ਕਰਮ ਕਰ ਜੰਮ ਸੀ, ਖਾਲਕ ਦੀ ਖਲਕਤ ਨੂੰ ਦਿਲੋਂ ਪਿਆਰ ਕਰਨਾ ਅਤੇ ਖਲਕਤ ਦੇ ਵੱਲੋਂ ਵੀ ਇਹ ਸਾਡਾ ਪਿਆਰ ਆ, ਇਹ ਸਾਡਾ ਹੈ। ਸੁਣੀਦਾ ਨਾ ਆਪਾਂ, ਸਾਖੀਕਾਰ ਨੇ ਸਾਨੂੰ ਸਮਝਾਉਣ ਦੇ ਲਈ ਸਾਖੀ ਲਿਖ ਦਿੱਤੀ ਕਿ ਜਦੋਂ ਜੋਤੀ ਜੋਤ ਸਮਾਏ ਗੁਰੂ ਨਾਨਕ ਸਾਹਿਬ ਜੀ ਤਾਂ ਚਾਦਰਾ ਪਾੜ ਲਿਆ। ਦੋ ਸੰਸਥਾਵਾਂ ਨੇ, ਦੋ ਕੌਮਾਂ ਨੇ ਪਾੜ ਲਿਆ ਚਾਦਰਾ, ਵੀ ਇਹਦਾ ਸਾਡਾ ਅੱਧਾ ਤੁਹਾਡਾ, ਸਾਡਾ ਵੀ ਸੀ। ਉਹ ਕਹਿੰਦੇ ਸਾਡਾ ਵੀ ਸੀ। ਐਸਾ ਕਿਉਂ? ਕਿਉਂਕਿ ਉੱਥੇ ਭਾਉ ਦੀ ਖੇਤੀ, ਪ੍ਰੇਮ ਦੀ ਖੇਤੀ ਉਪਜਾਈ ਸੀ। ਭਾਉ ਕਰਮ ਕਰ ਜੰਮ ਸੀ, ਸੇ ਘਰ ਭਾਗਠ ਦੇਖ। ਉਹ ਘਰ ਭਾਗਾਂ ਵਾਲਾ ਹੈ ਭਾਈ, ਜਿੱਥੇ ਪ੍ਰਭੂ ਜੀ ਦਾ ਭਾਉ ਪ੍ਰੇਮ, ਫਿਰ ਉੱਥੇ ਕਿਸੇ ਨਸੀਹਤਾਂ ਦੀ ਲੋੜ ਨਹੀਂ ਰਹਿ ਜਾਂਦੀ। ਫਿਰ ਤਾਂ ਹਰ ਦਿਲ ਦੀ ਧੜਕਣ ਦੇ ਨਾਲ, ਦਿਲ ਦੀ ਆਵਾਜ਼ ਸਾਇੰਟਿਸਟਾਂ ਨੇ, ਡਾਕਟਰਾਂ ਨੇ ਰਿਕਾਰਡ ਕਰ ਲਈ ਹੈ ਨਾ, ਉਹ ਆਪਣੇ ਉਹ 'ਚ ਕਹਿੰਦੇ ਵੀ ਅੱਬ ਘੱਬ ਕਰਦਾ ਹਾਰਟ ਨੂੰ ਜਦੋਂ ਨੇੜੇ ਸੁਣੀਏ ਉਹ ਮਸ਼ੀਨ ਲਾ ਕੇ। ਅਤੇ ਜਦੋਂ ਕੋਈ ਗੁਰੂ ਕਾ ਪਿਆਰਾ ਸੁਣੇਗਾ ਜਾਂ ਕਹੇਗਾ ਤਾਂ ਉਹ ਕਹੂਗਾ ਵੀ ਇਹਦੇ ਵਿੱਚੋਂ ਜਿਹੜਾ ਇੱਕ ਪਾਸਾ ਆਉਂਦਾ ਪੰਪ ਕਰਨੇ ਦਾ, ਉਹਦੇ 'ਚ ਕਹਿੰਦੇ ਹੋ ਰਹੀ ਹੈ ਵਾਹ, ਦੂਏ ਵਿੱਚ ਹੋ ਰਹੀ ਹੈ ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ। ਕਿਹੜੀ ਬੈਟਰੀ ਆ ਉੱਥੇ ਲੱਗੀ ਹੋਈ? ਇੱਥੇ ਹੀ ਧਿਆਨ ਜੁੜ ਜਾਣਾ ਹੈ, ਫਿਰ ਤਾਂ ਬਹੁਤੀਆਂ ਵਾਟਾਂ ਤੈਅ ਕਰਨ ਦੀ ਲੋੜ ਹੀ ਨਹੀਂ ਪੈਣੀ। ਜੇਕਰ ਆ ਦਿਲ ਦੀ ਜਿਹੜੀ ਧੜਕਣ ਅਤੇ ਸਾਹਾਂ ਦਾ ਆਉਣਾ ਜਾਣਾ, ਦੋ ਕਿਰਿਆਵਾਂ ਨੂੰ ਕਦੇ ਆਪਾਂ ਧਿਆਨ ਲਾ ਲਈਏ, ਗੁਰਬਾਣੀ ਸਾਨੂੰ ਇਹ ਇੱਧਰ ਪ੍ਰੇਰਨਾ ਦੇ ਰਹੀ ਹੈ ਵੀ ਦੇਖ ਤੇਰੇ ਵਿੱਚ ਹੋ ਕੀ ਰਿਹਾ, ਤੇਰੇ ਆਲੇ ਦੁਆਲੇ ਦੇਖ ਕੀ ਹੋ ਰਿਹਾ। ਉਹ ਹਰੀ ਮੰਦਰ ਤਾਂ ਮੈਂ ਤੇਰੇ ਵਾਸਤੇ ਇਸ ਲਈ ਬਣਾਇਆ ਹੈ ਕਿ ਸ਼ਾਇਦ ਇਹਨੂੰ ਚੇਤਾ ਆ ਜਾਵੇ ਵੀ ਮੇਰੇ ਕੋਲ ਵੀ ਇੱਕ ਹਰਿਮੰਦਰ ਹੈ, ਇਹ ਸਰੀਰ ਹਰਿਮੰਦਰ ਸੋਹਣਾ। ਰਾਤ ਮੈਂ ਪਾਠ ਕਰ ਰਿਹਾ ਸੀ ਤਾਂ ਉਹਦੇ 'ਚ ਵਚਨ ਆ ਰਿਹਾ ਸੀ ਪੂਰਾ ਹੀ ਸ਼ਬਦ ਹਰਿਮੰਦਰ, ਔਰ ਇਹ ਸਰੀਰ ਨੂੰ ਕਿਹਾ ਉੱਥੇ ਹਰੀ ਦਾ ਮੰਦਰ, ਜੇ ਤੂੰ ਇਸ ਹਰਿਮੰਦਰ ਦੇ ਵਿੱਚ ਬਿਰਾਜਮਾਨ ਹੈ। ਇਹ ਸੋਝੀ ਸਾਨੂੰ ਭਾਈ ਮਿਲ ਰਹੀ ਹੈ ਗੁਰੂ ਕੀ ਬਾਣੀ ਦੇ ਵਿੱਚੋਂ, ਅਤੇ ਬਹੁਤ ਵੱਡਾ ਖਜ਼ਾਨਾ ਆਪਣੇ ਕੋਲ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ। ਇੱਕ ਇੱਕ ਸ਼ਬਦ ਜਿਹੜਾ, ਇੱਕ ਇੱਕ ਤੁਕ ਹੈ, ਉਹ ਕਹਾਵਤ ਨੂੰ ਸਿੱਧ ਕਰਦੀ ਹੈ ਵੀ ਕੁੱਜੇ ਵਿੱਚ ਸਮੁੰਦਰ, ਜਿਹੜਾ ਆਪਾਂ ਸੁਣਦੇ ਆ ਰਹੇ ਹਾਂ ਨਾ ਵੀ ਕੁੱਜੇ 'ਚ ਸਮੁੰਦਰ ਪਾ ਦਿੱਤਾ, ਉਹ ਕਿਸ ਤਰ੍ਹਾਂ ਪੈਂਦਾ? ਇੱਦਾਂ ਵੀ ਇੱਕ ਹੀ ਪਦਾ ਆਪਾਂ ਨੇ ਹਜੇ ਵਿਚਾਰਿਆ, ਇੱਕ ਪਦਾ। ਔਰ ਮੈਥੋਂ ਪਹਿਲਾਂ ਬਾਅਦ 'ਚ ਵੀ ਕਿੰਨੇ ਵਿਦਵਾਨਾਂ ਨੇ ਇਹਦੇ 'ਤੇ ਸਰਚ ਕਰਨੀ ਆ ਕਿ ਬਾਬਾ ਨਾਨਕ ਜੀ ਨੇ ਇਹ ਜਿਹੜੇ ਬਚਨ ਆਖੇ, ਜਿਹੜੇ ਉਹ ਆਪਣੇ ਬੱਚੇ ਅੱਜ ਪੜ੍ਹ ਰਹੇ ਨੇ ਯੂਨੀਵਰਸਿਟੀਆਂ 'ਚ, ਜਦੋਂ ਉਹ ਮਾਸਟਰ ਬਣਨਗੇ ਕਿ ਉਦੋਂ ਤੱਕ ਉਹਨਾਂ ਨੂੰ ਆਪਾਂ ਨੂੰ ਪੁੱਛਣਾ ਪਊਗਾ ਕਿ ਬਾਪੂ ਅਰੰਬਾ, ਅਖੁਰਪਾ, ਬਸੋਲਾ ਇਹ ਕੀ ਹੁੰਦੇ ਸੀ,
ਕਿਉਂਕਿ ਇਹਦੇ 'ਚ ਬਾਣੀ 'ਚ ਲਿਖਿਆ ਹੋਇਆ ਕਾਮ ਕ੍ਰੋਧ ਕਰੋ ਵਸੋਲੇ ਗੋਡੋ ਧਰਤੀ ਭਾਈ। ਕਾਮ ਕ੍ਰੋਧ ਨੂੰ ਵਸੋਲੇ ਬਣਾ ਦਿੱਤਾ ਅਤੇ ਮਨ ਹਾਲੀ ਇਹ ਪੁੱਛਣਗੇ ਆਪਾਂ ਨੂੰ, ਫਿਰ ਆਪਾਂ ਗੌਰਵ ਨਾਲ ਕਿਹਾ ਕਰਾਂਗੇ ਭਾਈ ਇਹ ਖੇਤੀ ਦਾ ਇੱਕ ਸਾਧਨ ਹੈ ਜਿਹਦੇ ਨਾਲ ਖੇਤ ਵਾਹੀਦੇ ਸੀ, ਖੇਤ ਬੀਜੀਦੇ ਸੀ ਅਤੇ ਉਹਦੇ ਵਿੱਚ ਫਸਲ ਉੱਗਦੀ ਸੀ, ਉੱਗੀ ਉਹ ਫਸਲ ਨੂੰ ਅਸੀਂ ਇੱਦਾਂ ਪਾਲਦੇ ਹੁੰਦੇ ਸੀ। ਬਸ ਪੁੱਤਰਾ ਐਸੇ ਤਰ੍ਹਾਂ ਹੀ ਤੂੰ ਏ ਆਈ ਦੇ ਯੁੱਗ ਦੇ ਵਿੱਚ, ਤੇਰੇ ਲਈ ਵੀ ਇਹ ਇਮਤਿਹਾਨ ਹੈ ਬੇਟਾ, ਯੁੱਗ ਬੇਸ਼ੱਕ ਏ ਆਈ ਦਾ ਆ ਗਿਆ ਹੈ, ਇਹ ਆਪਾਂ ਨੇ ਹੀ ਮਨੁੱਖ ਨੇ ਹੀ ਸਿਰਜਣਾ ਕੀਤੀ ਆਪਣੀਆਂ ਲੋੜਾਂ ਦੀ ਪੂਰਤੀ ਵਾਸਤੇ, ਭਈ ਕਈ ਵਾਰੀ ਇਹਦੇ ਸਾਈਡ ਇਫੈਕਟ ਜ਼ਿਆਦਾ ਹੁੰਦੇ ਨੇ, ਕਿਉਂਕਿ ਜਿਹੜੀ ਵੀ ਕੋਈ ਖੋਜ ਆ ਰਹੀ ਸਾਡੇ ਸਾਹਮਣੇ ਅਤੇ ਉਹ ਸਹੂਲਤ ਦਿੰਦੀ ਆ, ਉਹ ਸਹੂਲਤ ਹੈ ਅਤੇ ਉਸ ਦੇ ਦੋਨੋਂ ਪੱਖ ਉਹਦੇ ਨਾਲ ਹੀ ਲੱਗੇ ਹੋਏ ਨੇ, ਨੁਕਸਾਨ ਵੀ ਅਤੇ ਲਾਭ ਵੀ। ਉੱਥੇ ਆਪਾਂ ਕਹਾਂਗੇ, ਫਿਰ ਉਹ ਕਹੂਗਾ ਮੈਂ ਕੀ ਕਰਾਂ, ਇਸ ਤਰ੍ਹਾਂ ਹੋ ਗਿਆ, ਆਪਾਂ ਕਹੂੰਗੇ ਬੇਟਾ ਸਹਿਜ ਨਾਲ ਚੱਲਿਆ ਕਰ। ਉਹ ਕਹੂਗਾ ਸਹਿਜ ਕੀ ਹੁੰਦਾ ਹੈ, ਆਹ ਤੈਨੂੰ ਮੈਂ ਦੱਸਾਂ ਸਹਿਜ, ਆਪਣੇ ਬਾਬੇ ਦੀ ਗੱਲ ਕਰਾਂਗੇ ਆਪਾਂ, ਖੁਦ ਦੀ ਗੱਲ ਕਰਾਂਗੇ। ਦੇਖ ਤੂੰ ਮੈਨੂੰ ਦਾਦੂ ਕਹਿੰਦਾ ਨਾ, ਇਹ ਤੂੰ ਕਹਿਣ ਲੱਗਿਆ, ਤੈਨੂੰ ਸਿਖਾਇਆ, ਤੇਥੋਂ ਪਹਿਲਾਂ ਸੀ ਜਿਹੜਾ ਉਹ ਮੈਨੂੰ ਮੈਂ ਸੀ, ਮੇਰਾ ਮੈਂ ਆਪਣੇ ਦਾਦੇ ਨੂੰ ਕਹਿੰਦਾ ਸੀ ਬਾਬਾ, ਬਾਬਾ ਜੀ, ਦਾਦਾ, ਦਾਦਾ ਜੀ, ਅਤੇ ਤੂੰ ਤੂੰ ਹੁਣ ਮੈਨੂੰ ਦਾਦੂ ਬਣਾ ਦਿੱਤਾ, ਤੂੰ ਮੈਨੂੰ ਨਾਨੂ ਬਣਾ ਦਿੱਤਾ। ਬੇਟਾ ਕੋਈ ਗੱਲ ਨਹੀਂ, ਤੈਂ ਵੀ ਇੱਥੇ ਪਹੁੰਚਣਾ ਹੈ, ਲੇਕਿਨ ਤੂੰ ਸਹਿਜ ਸਿੱਖਣਾ ਹੈ ਤਾਂ ਸਿੱਖ ਸਹਿਜ। ਜੋ ਵੀ ਤੇਰੇ ਪਾਸ ਆਵੇ, ਤੇਰੇ ਸਾਹਮਣੇ ਆਵੇ, ਤੇਰੇ ਹੱਥ 'ਚ ਆਵੇ, ਅਤੇ ਉਹਨੂੰ ਬੜੇ ਧੀਰਜ ਦੇ ਨਾਲ ਤੂੰ ਫੋਲੋ ਕਰਨਾ ਹੈ, ਉਹਦੀ ਧੀਰਜ ਦੇ ਨਾਲ ਤੂੰ ਵਰਤੋਂ ਕਰਨੀ ਹੈ। ਆਹ ਸਿਖਾਇਆ ਭਾਈ ਸਾਨੂੰ ਬਾਬਾ ਨਾਨਕ ਜੀ ਨੇ। ਅਤੇ ਜਦੋਂ ਸਿਰਫ ਇੱਕ ਖੇਤੀ ਦੀ ਉਦਾਹਰਣ ਹੀ ਮੈਂ ਸਾਂਝੀ ਕੀਤੀ ਆਪ ਜੀ ਦੇ ਨਾਲ, ਕਿਉਂਕਿ ਖੇਤੀ 'ਚ ਆਪਣੇ ਬਹੁਤ ਘੱਟ ਹੋਣਗੇ ਇੱਥੇ ਦੁਕਾਨਦਾਰ, ਕੋਈ ਪੀਜੇ ਦਾ ਮਾਲਕ ਹੈ, ਕੋਈ ਸਟੋਰ ਵਾਲਾ ਹੈ, ਕੋਈ ਲਿਕਰ ਵਾਲਾ, ਕੋਈ ਪੰਪ ਵਾਲਾ, ਕੋਈ ਸਟੋਰ ਵੱਡੇ ਵਾਲਾ, ਕੋਈ ਗੱਡੀਆਂ ਮੋਟਰਾਂ ਵਾਲਾ, ਅਤੇ ਉਹ ਅਗਲੀਆਂ ਗੱਲਾਂ। ਤਿੰਨੇ ਬੰਦਾਂ ਦੇ ਵਿੱਚ ਸਤਿਗੁਰੂ ਜੀ ਨੇ ਇੰਨੇ ਪਿਆਰੇ ਜਿਹੜੇ ਨਿੱਤ ਰੋਜ਼ਮਰਾ ਜ਼ਿੰਦਗੀ ਦੇ ਵਿੱਚ ਵਰਤੇ ਜਾਣ ਵਾਲੇ ਸਾਧਨ ਨੇ, ਉਹਨਾਂ ਦੀ ਗੱਲ ਕਰਕੇ ਸਾਡੇ ਅੰਦਰ ਦੀ ਇੱਕ ਦੁਕਾਨ ਖੋਲ੍ਹ ਦਿੱਤੀ, ਸਾਡੇ ਅੰਦਰ ਹੀ ਇੱਕ ਮਾਰਕੀਟ ਦਿਖਾਲ ਦਿੱਤੀ। ਕਿ ਤੇਰੇ ਅੰਦਰ ਵੀ ਪਿਆ ਹੈ ਇੱਕ ਡਿਸਪੈਚ ਦਾ ਦਫ਼ਤਰ, ਅੱਜ ਦੇ ਸ਼ਬਦਾਂ ਵਿੱਚ ਬੱਚੇ ਨੂੰ ਸੌਖਾ ਸਮਝ ਆ ਜੂਗਾ ਵੀ ਤੇਰੇ ਅੰਦਰ ਵੀ ਡਿਸਪੈਚ ਹੋ ਰਹੀ ਆ, ਤੇਰੇ ਅੰਦਰ ਵੀ ਇੱਕ ਸਟੋਰ ਖੁੱਲ੍ਹੇ ਸਟੋਰ ਪਿਆ, ਖੋਲ੍ਹ ਉਹਨੂੰ। ਅਤੇ ਰਹੀ ਗੱਲ ਫਿਰ ਜੌਬ ਦੀ, ਚੌਥੇ ਨੰਬਰ 'ਤੇ ਬਾਬਾ ਜੀ ਨੇ ਫਿਰ ਚਾਕਰੀ ਦੀ, ਜੌਬ ਦੀ ਗੱਲ ਕੀਤੀ, ਨੌਕਰੀ ਦੀ, ਅਤੇ ਜਿਹੜੀ ਆਮ ਕਰਕੇ ਚਰਚਿਤ ਹੈ। ਬਾਬਾ ਨਾਨਕ ਜੀ ਨੇ ਤਾਂ ਉਸੇ ਤਰ੍ਹਾਂ ਤਰਤੀਬ ਦਿੱਤੀ ਹੈ, ਸਭ ਤੋਂ ਪਹਿਲਾ ਨੰਬਰ ਉਹਨਾਂ ਨੇ ਰੱਖਿਆ ਸੀ ਖੇਤੀ ਦਾ, ਜਿਹੜਾ ਕਿ ਅਸੀਂ ਜੰਗਲ 'ਚੋਂ ਨਿਕਲ ਕੇ ਸਮਾਜਿਕ ਪ੍ਰਾਣੀ ਬਣੇ, ਅਤੇ ਸਮਾਜਿਕ ਪ੍ਰਾਣੀ ਬਣਨ ਦਾ ਪ੍ਰਤੱਖ ਪ੍ਰਮਾਣ ਇਹੀ ਸੀ ਕਿ ਅਸੀਂ ਵਣ ਨੂੰ ਸੰਭਾਲਿਆ, ਫਲਦਾਰ ਬੂਟੇ ਪਾਲੇ, ਫਸਲਾਂ ਉਗਾਈਆਂ, ਖੇਤੀ ਚੱਲੀ। ਔਰ ਉਸ ਤੋਂ ਬਾਅਦ ਫਿਰ ਉਸ ਦੀ ਵੰਡ ਦੁਕਾਨ ਦੇ ਨਾਲ, ਦੁਕਾਨ ਦੇ ਵਿੱਚ, ਅਤੇ ਉਹਦਾ ਬਚਨ ਹੈ, ਸਿਰਫ ਆਪਾਂ ਬਚਨ ਪੜ੍ਹ ਲੈਂਦੇ ਹਾਂ, ਇਸ਼ਾਰਾ ਮਾਤਰ। ਦੂਜਾ ਬਚਨ ਹੈ ਫਿਰ ਹਾਣ ਹੱਟ ਕਰ ਆਰ ਜਾ ਸੱਚ ਨਾਮ ਕਰ ਵੱਥ, ਸੁਰਤ ਸੋਚ ਕਰ ਭਾਂਡ ਸਾਲ, ਤਿਸ ਵਿੱਚ ਤਿਸ ਨੂੰ ਰੱਖ। ਹੱਟੀ ਦੁਕਾਨ, ਸਟੋਰ ਕਹਿ ਲਈਏ, ਅਤੇ ਭਾਂਡ ਸਾਲ, ਜਿਹੜੇ ਐਮਾਜੋਨ 'ਚ ਬੱਚੇ ਕੰਮ ਕਰਦੇ ਨੇ ਭੈਣ ਭਾਈ, ਜਦੋਂ ਦੱਸਦੇ ਨੇ ਵੀ ਐਮਾਜੋਨ 'ਚ ਹੈ ਜੀ, ਮੈਂ ਕਿਹਾ ਇਹ ਤਾਂ ਬਹੁਤ ਮੁਸ਼ਕਤ ਵਾਲਾ, ਕਹਿੰਦੇ ਬਸ ਜੀ ਲੱਕ ਟੁੱਟ ਜਾਂਦਾ ਹੈ। ਭਾਂਡ ਸਾਲ ਕਰਨ ਵਾਸਤੇ ਮਤਲਬ ਚੀਜ਼ਾਂ ਨੂੰ ਟਿਕਾਣੇ 'ਤੇ ਰੱਖਣਾ, ਪਰ ਹਰੇਕ ਵਸਤੂ ਦੇ ਵਿੱਚੋਂ ਥੋੜ੍ਹਾ ਥੋੜ੍ਹਾ ਮਾਰਜਨ ਮਾਲਕ ਨੂੰ ਜਾਂਦਾ। ਇਹ ਦੁਕਾਨ ਦੀ ਉਦਾਹਰਣ ਦੇ ਦਿੱਤੀ, ਕਹਿੰਦੇ ਫਿਰ ਸੁਰਤ ਸੋਚ ਕਰ ਭਾਂਡ ਸਾਲ, ਤਿਸ ਵਿੱਚ ਤਿਸ ਨੂੰ ਰੱਖ, ਬਣ ਜਾ ਰਿਹਾ ਸਿਉ ਵਣਜ ਕਰ ਲੈ ਲਾਹਾ ਮਨ ਹੱਸ। ਕਹਿੰਦੇ ਜਿਵੇਂ ਉਹ ਕਰਦਾ ਨਾ, ਹਫਲਾ ਨਹੀਂ ਪਾਉਂਦਾ ਕਦੀ ਵੀ ਬਾਣੀਆਂ ਹੱਟੀ ਦੇ ਵਿੱਚ, ਵੀ ਸਾਰਾ ਮਾਰਜਨ 21 ਸੌਦੇ 'ਚ ਮਿਲ ਜਾਵੇ, ਉਹ 5 ਕਿਸੇ 'ਚੋਂ 5%, ਕਿਸੇ 'ਚੋਂ 10%, ਕਿਸੇ 'ਚੋਂ 20 ਬਸ, ਅਤੇ ਨਾਲੇ ਸਾਨੂੰ ਕਹੀ ਜਾਂਦਾ ਦੇਖੋ ਜੀ ਉੱਪਰ ਕੀਮਤ ਲਿਖੀ ਹੋਈ ਹੈ ਇਹ 100, ਅਤੇ ਮੈਂ ਤੁਹਾਨੂੰ 80 'ਚ ਦੇ ਰਿਹਾ, 20% ਤੁਹਾਨੂੰ ਮੈਂ ਛੱਡ ਰਿਹਾ। ਅਤੇ ਜਿਹੜਾ ਮਾੜਾ ਮੋਟਾ ਸਮਝਦਾਰ ਹੋਵੇ ਕਹੂਗਾ ਵੀ ਇਹਦਾ ਮਤਲਬ ਦੱਸ ਦੇ ਕੀ ਹੈ MRP ਦਾ। ਕਹਿੰਦੇ ਇਹ ਤਾਂ ਮੈਨੂੰ ਪਤਾ ਨਹੀਂ ਜੀ, ਉਹ ਅਣਜਾਣ ਬਣਦਾ ਸਾਡੇ ਕੋਲ, ਇਹ ਤਾਂ ਪਤਾ ਨਹੀਂ ਜੀ, ਆ ਲਿਖਿਆ ਦੇਖ ਲਓ, ਮੈਂ ਤੁਹਾਨੂੰ 20 ਛੱਡ ਦਿੱਤੇ ਇਹਦੇ ਵਿੱਚੋਂ। ਫਿਰ ਮੈਂ ਕਿਹਾ ਤੇਰੇ ਪੱਲੇ ਕੀ ਪਿਆ? ਕਹਿੰਦੇ ਬਸ ਸਾਨੂੰ ਵੀ ਚੂਹਣ ਭੋਣ ਬਚ ਜਾਣਾ,
5% ਸਾਡੇ ਪੱਲੇ ਪੈ ਜੂ। ਮੈਂ ਚਲੋ ਠੀਕ ਹੈ, ਮਤਲਬ ਥੋੜ੍ਹਾ ਥੋੜ੍ਹਾ ਥੋੜ੍ਹਾ ਸਾਰਿਆਂ ਵਿੱਚੋਂ ਹੀ ਇਨਵੈਸਟਮੈਂਟ ਦੀ ਜੁਗਤ ਦੱਸ ਦਿੱਤੀ ਬਾਬਾ ਨਾਨਕ ਜੀ ਨੇ। ਕਹਿੰਦੇ ਇਸੇ ਤਰ੍ਹਾਂ ਹੀ ਇੱਧਰ ਆ ਜਾ, ਤੇਰੀ ਸੁਰਤ, ਤੇਰਾ ਧੀਰਜ, ਤੇਰੀ ਹਲੀਮੀ, ਇਹ ਜਿਹੜੇ ਗੁਣ ਨੇ ਨਾ, ਇਹਨਾਂ ਗੁਣਾਂ ਨੂੰ ਆਪਣੇ ਅੰਦਰ ਉਸ ਤਰ੍ਹਾਂ ਸੰਭਾਲ ਲਾ ਜਿਸ ਤਰ੍ਹਾਂ ਇੱਕ ਦੁਕਾਨਦਾਰ ਭਾਂਡ ਸਾਲ ਬਣਾਉਂਦਾ, ਉਹਦੇ ਖੋਖੇ ਬਣਾਉਂਦਾ, ਛੋਟੀਆਂ ਛੋਟੀਆਂ ਅਲਮਾਰੀਆਂ ਬਣਾਉਂਦਾ। ਅਗਲੀ ਗੱਲ ਮਾਸਟਰ ਕਹਿੰਦੇ ਨੇ, ਸੁਣ ਸਾਸਤ ਸੌਦਾਗਰੀ, ਸੱਤ ਘੋੜੇ ਲੈ ਚੱਲ, ਖਰਚ ਬੰਨ ਚੰਗੇ ਆਈਆਂ, ਮਤ ਮੰਨ ਜਾਣਾ ਕੱਲ੍ਹ। ਸੌਦਾਗਰ ਇੱਕ ਦੇਸ਼ ਤੋਂ ਦੂਜੇ ਦੇਸ਼ ਥਾਵਾਂ 'ਤੇ ਜਾਣ ਵਾਲੇ, ਤਾਂ ਉਹ ਆਮ ਕਰਕੇ ਵਪਾਰ ਕਰਦੇ ਸੀ ਘੋੜਿਆਂ ਦਾ, ਅਤੇ ਵਸਤੂਆਂ ਨੂੰ ਘੋੜਿਆਂ 'ਤੇ ਲੈ ਕੇ ਵੀ ਜਾਂਦੇ ਸੀ ਲੱਦ ਕੇ, ਅਤੇ ਇੱਥੇ ਘੋੜੇ ਸ਼ਬਦ ਹੀ ਵਰਤ ਲਿਆ। ਅਤੇ ਇੱਥੇ ਮਹਾਰਾਜ ਕਹਿੰਦੇ ਨੇ ਫਿਰ, ਕਿਹੜੇ ਘੋੜੇ ਤੇਰੇ ਕੋਲ ਹੋਣੇ ਚਾਹੀਦੇ ਨੇ? ਅਤੇ ਗਿਣਤੀ ਨਹੀਂ ਕੀਤੀ ਵੀ ਸੱਤ ਘੋੜੇ ਕੇਵਲ 7 ਨਹੀਂ, ਨਹੀਂ, ਸੱਤ ਦਾ ਮਤਲਬ ਹੈ ਉੱਚਾ ਆਚਰਣ, ਸਚਿਆਰ ਵਾਲੇ ਗੁਣ। ਸਚਿਆਰ ਵਾਲੇ ਗੁਣਾਂ ਰੂਪੀ ਘੋੜਿਆਂ ਨੂੰ ਕਰ ਲੈ ਆਪਣੇ ਪਾਸ, ਅਤੇ ਲੱਦ ਲੈ ਉਹਨਾਂ 'ਤੇ, ਔਰ ਫਿਰ ਕੀ ਕਰ, ਖਰਚ ਬੰਨ ਚੰਗਿਆਈਆਂ। ਜਿਹੜਾ ਕੋਲ ਖੁਰਜੀ ਹੈ ਤੇਰੀ ਨਾ, ਉਹ ਛੋਟਾ ਬੈਗ, ਉਹਦੇ 'ਚ ਚੰਗਿਆਈਆਂ ਹੋਣ। ਮਤ ਮੰਨ ਜਾਣਾ ਕੱਲ੍ਹ, ਮਤਾਂ ਕਿਤੇ ਇਹ ਗੱਲ ਕੱਲ੍ਹ 'ਤੇ ਪਾਵੀਂ ਵੀ ਕੱਲ੍ਹ ਨੂੰ ਸਹੀ, ਐਸਾ ਨਾ ਕਰੀਂ, ਨਿਰੰਕਾਰ ਕਹਿ ਦੇਹ ਜਾਏ ਤਾਂ ਸੁੱਖ ਲਹਿ ਮਹੱਲ। ਆਖਿਰ 'ਚ ਮਹਾਰਾਜ ਕਹਿੰਦੇ, ਲਾਏ ਚਿੱਤ ਕਰ ਚਾਕਰੀ, ਮਨ ਨਾਮ ਕਰ ਕੰਮ, ਬਨ ਬਦੀਆਂ ਕਰ ਧਾਵਣੀ, ਸਭ ਕੋ ਆਖੇ ਧੰਨ, ਨਾਨਕ ਵੇਖੈ ਨਦਰ ਕਰ, ਚੜ੍ਹੈ ਚਵੱਗਣ ਵੰਨ। ਸੋ ਫਿਰ ਬਣਿਆ ਸਬੱਬ, ਤਾਂ ਜ਼ਰੂਰ ਇਹਨਾਂ ਬਚਨਾਂ ਨੂੰ ਆਪਾਂ ਤਰਤੀਬ ਦੇ ਨਾਲ ਖੋਲ੍ਹਾਂਗੇ, ਤਾਂ ਕਿ ਸਾਡੇ ਹਿਰਦੇ ਰੂਪੀ ਝੋਲੀ ਦੇ ਵਿੱਚ ਇਹ ਪ੍ਰਸਾਦ ਟਿਕ ਜਾਵੇ। ਕਿਉਂਕਿ ਆਪਾਂ ਕੜਾਹ ਪ੍ਰਸ਼ਾਦ ਲੈ ਕੇ ਹੀ ਮੈਂ ਦੇਖਦਾ ਹੁੰਦਾ, ਇਹ ਸਮਝਦੇ ਹਾਂ ਬਸ ਮੈਂ ਆ ਲਿਆ ਗੁਰੂ ਘਰ, ਭਾਈ ਇੰਨੀ ਚੜ੍ਹਾਈ ਚੜ੍ਹੇ, ਡਾਲਰ ਵੀ ਪਾਏ, ਗੱਡੀ ਦਾ ਤੇਲ ਵੀ ਫੂਕਿਆ, ਅਤੇ ਸਿਰਫ ਕੜਾਹ ਪ੍ਰਸ਼ਾਦ ਤੱਕ ਸੀਮਤ ਰਹਿ ਗਏ? ਨਹੀਂ ਨਹੀਂ, ਇੱਕ ਵਚਨ, ਮਤ ਵਿੱਚ ਰਤਨ ਜਵਾਹਰ ਮਾਣਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਗੁਰੂ ਦੀ ਇੱਕ ਸਿੱਖਿਆ ਵੀ ਧਿਆਨ ਦੇ ਨਾਲ ਸੁਣ ਲਈ, ਗ੍ਰਹਿਣ ਕਰ ਲਈ, ਤਾਂ ਤੇਰੇ ਅੰਦਰ ਖਜ਼ਾਨਾ ਖੁੱਲ੍ਹ ਜਾਣਾ ਰਤਨਾਂ ਦਾ, ਜਵਾਹਰਾਤਾਂ ਦਾ, ਮਾਣਕਾਂ ਦਾ। ਗੁਣਾਂ ਦੇ ਰੂਪ ਵਿੱਚ ਹੋਈਆਂ ਭੁੱਲਾਂ ਦੀ ਖਿਮਾ ਕਰਨੀ, ਗੁਰਸੰਗਤ ਬਖਸ਼ਣਹਾਰ। ਕੁਝ ਮਿੰਟ ਉੱਪਰ ਹੋ ਗਏ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਭਾਗ ਹਨ ਜੋ ਸ਼ਹੀਦਾਂ ਦੀ ਪਾਵਨ ਪਵਿੱਤਰ ਧਰਤੀ ਤੋਂ ਨਿਵਾਜੇ ਹੋਏ ਗਿਆਨੀ ਅਮਰੀਕ ਸਿੰਘ ਜੀ ਜੋ ਚਮਕੌਰ ਸਾਹਿਬ ਦੀ ਧਰਤੀ ਤੋਂ ਆਪਣੇ ਪਾਸ ਗੁਰਸ਼ਬਦ ਦੀ ਕਥਾ ਗੁਰ ਇਤਿਹਾਸ ਸੋਠ ਰਾਗ ਦੇ ਵਿੱਚੋਂ ਸਤਿਗੁਰੂ ਗੁਰੂ ਨਾਨਕ ਦੇਵ ਆਦਿ ਸਤਿਗੁਰੂ ਜਗਤ ਗੁਰੂ ਬਾਬਾ ਉਹਨਾਂ ਦੇ ਕੀਤੇ ਹੋਏ ਬਚਨ ਜਿਹੜੇ ਹੈ ਮਨ ਹਾਲੀ ਕਰਸਾਣੀ ਕਰਨੀ ਸਰਮ ਪਾਣੀ ਤਨ ਖੇਤ ਨਾਮ ਵੀ ਸੰਤੋਖ ਸੁਹਾਗਾ ਰੱਖ ਗਰੀਬੀ ਬੇਸ ਦੇ ਜਿਹੜੇ ਸ਼ਬਦ ਦੀ ਵਿਆਖਿਆ ਕਰ ਰਹੇ ਸਨ ਜਿਵੇਂ ਸਤਿਗੁਰੂ ਜੀ ਦੇ ਬਚਨ ਗੁਰੂ ਕਹਿ ਰਹੇ ਹੋ ਮਹਾਰਾਜ ਜੀ ਦਾ ਜਿਵੇਂ ਹੁਕਮ ਹੈ ਮੈਨੂੰ ਪਤਾ ਲੱਗਾ ਕਿ ਗਿਆਨੀ ਜੀ ਸਾਡੇ ਪਾਸ ਵੈਸੇ ਤਾਂ ਸਿਰਫ ਅੱਜ ਲਈ ਆਏ ਸਨ ਉਹਨਾਂ ਨੇ ਬੇਨਤੀ ਕੀਤੀ ਹੈ ਉਹਨਾਂ ਨੇ ਬੇਨਤੀ ਪ੍ਰਵਾਨ ਵੀ ਕੀਤੀ ਹੈ ਐਤਵਾਰ ਤੱਕ ਤਾਂ ਹਾਜ਼ਰੀ ਆਪਣੇ ਗੁਰੂ ਘਰ ਦੇ ਵਿੱਚ ਪਰਮਿਟ ਆਪ ਜੀ ਨੂੰ ਬੇਨਤੀ ਹੈ ਭਾਈ ਰੋਜ਼ ਸ਼ਾਮ ਨੂੰ ਜਿਹੜੇ ਅਧਿਐਨ ਬੱਚੇ ਹਨ ਅੱਗੇ ਦੇ ਉਹਦੇ ਵਿੱਚ ਆ ਕੇ ਆਪਾਂ ਬੈਠ ਕੇ ਗਿਆਨੀ ਜੀ ਪਾਸੋਂ ਜਿਹੜਾ ਲਾਹਾ ਲੈਣ ਦੀ ਕਿਰਪਾਲਤਾ ਕਰੀਏ ਜਿਵੇਂ ਭਾਈ ਸਾਹਿਬ ਜੀ ਕਹਿ ਰਹੇ ਸਨ ਕਿ ਇੱਕ ਜੀਵਨ ਜਿਹੜਾ ਜਿਹੜੀ ਇੱਕ ਰੋਂ ਹੈ ਨਾ ਰੋਂ ਇੱਕ ਚੱਲ ਰਹੀ ਹੈ ਜਿਵੇਂ ਹਵਾ ਚੱਲਦੀ ਹੁੰਦੀ ਹੈ ਉਹਦੇ ਵਿੱਚੋਂ ਜਦੋਂ ਜਿਹੜੇ ਸਾਡੇ ਸੁਹਾਸ ਜਦੋਂ ਖਤਮ ਹੋ ਜਾਣੇ ਆ ਅਸੀਂ ਵਿੱਚੋਂ ਨਿਕਲ ਜਾਣਾ ਰੋਂ ਇੱਦੀ ਚੱਲਦੀ ਰਹਿਣੀ ਹੈ ਅਕਾਲ ਪੁਰਖ ਦੀ ਜਿਹੜੀ ਰੋਂ ਹੈ ਜਿਵੇਂ ਬੇਲ ਨੂੰ ਤੋੜੀਏ ਬੇਲ ਦੇ ਵਿੱਚੋਂ ਪਾਣੀ ਨਿਕਲਦਾ ਉਹ ਇੱਕ ਰੋਂ ਹੈ ਉਹ ਇੱਕ ਨਿਰੰਤਰ ਚੱਲ ਰਹੀ ਹੈ ਉਸ ਬੇਲ ਦੇ ਵਿੱਚ ਇੱਦਾਂ ਹੀ ਇਹ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਇੱਕ ਚੱਲ ਰਹੀ ਰੋਂ ਹੈ ਜਿਹਦੇ ਵਿੱਚ ਅਸੀਂ ਚੱਲ ਰਹੀ ਰੋਂ ਦੇ ਵਿੱਚ ਬਸ ਐਂਟਰ ਹੋ ਜਾਣਾ ਉਹਦੇ ਹੁਕਮ ਦੇ ਵਿੱਚ ਉਹਦੀ ਜੋ ਉਹ ਚੱਲ ਰਹੀ ਪ੍ਰਕਿਰਤੀ ਹੈ ਉਹਦੇ ਵਿੱਚ ਐਂਟਰ ਹੋ ਜਾਣਾ ਆਪਣਾ ਸਾਰਾ ਕੁਝ ਛੱਡ ਕੇ ਅਤੇ ਜਦੋਂ ਉਹਦੇ ਵਿੱਚ ਐਂਟਰ ਹੋ ਗਏ ਤਾਂ ਸਤਿਗੁਰੂ ਜੀ ਨੇ ਫਿਰ ਜਿਹੜੀ ਹੈ ਰਹਿਮਤ ਰੁੱਠ ਕੇ ਜਿਹੜੀ ਹੈ ਗੁਰੂ ਪਿਆਰੇ ਉਹਦੇ ਵਿੱਚ ਸਮਾਈ ਹੋ ਜਾਣੀ ਹੈ ਫਿਰ ਜਿਹੜੇ ਕਬੀਰ ਸਾਹਿਬ ਜੀ ਦੇ ਕੀਤੇ ਹੋਏ ਬਚਨ ਹੈ ਕਿ ਅਬ ਤੋਂ ਜਾਇ ਚੜੇ ਸਿੰਘਾਸਨ ਮਿਲੇ ਹੈ ਸਾਰਨ ਪਾਣੀ ਰਾਮ ਕਬੀਰਾ ਇੱਕ ਪਏ ਹੈ ਕੋਈ ਨਾ ਸਕੇ ਪਛਾਣੀ ਇਹੀ ਸਿਰਫ ਅਤੇ ਸਿਰਫ ਆਪਣਾ ਆਪ ਜਿਹੜਾ ਛੱਡਣ ਦੀ ਜ਼ਰੂਰਤ ਹੈ ਆਪ ਜੀ ਨੂੰ ਬੇਨਤੀ ਹੈ ਭਾਈ ਰੋਜ਼ ਸ਼ਾਮ ਨੂੰ ਐਤਵਾਰ ਤੱਕ ਜਿਹੜੇ ਸ਼ਾਮ ਦੇ ਸ਼ਨੀਵਾਰ ਤੱਕ ਦੀਵਾਨ ਹੋਣਗੇ ਐਤਵਾਰ ਨੂੰ ਗਿਆਨੀ ਜੀ ਨੂੰ ਜਿਹੜਾ ਦੁਪਹਿਰ ਦਾ ਦੀਵਾਨ ਹੈ ਦੇ ਵਿੱਚ ਜਿਹੜਾ ਹੈ ਸਮਾਂ ਦੇ ਕੇ ਆਪਾਂ ਨਵਾਜਾਂਗੇ ਆਪ ਜੀ ਜ਼ਰੂਰ ਜਿਹੜਾ ਹੈ ਸਮਾਂ ਕੱਢ ਕੇ ਸਤਿਗੁਰੂ ਜੀ ਦੇ ਚਰਨਾਂ ਕੋਲਾਂ ਵਿੱਚ ਹਾਜ਼ਰੀ ਭਰ ਕੇ ਲਾਜ਼ਰ ਦੀ ਕਿਰਪਾਲਤਾ ਕਰਨੀ ਆਓ ਚੌਪੀ ਸਾਹਿਬ ਅਤੇ ਨਾਨਕ ਸਾਹਿਬ ਜੀ ਦਾ ਪਾਠ ਹੋਏਗਾ ਤਾਂ ਸਮਾਪਤ ਹੋਏਗੀ ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਫਤਿਹ ਪਾਤਸ਼ਾਹ ਦਸਵੀਂ

Thank you.

ਸਰਸਾਇ ਸਾਚਾ ਸਾਚੀ ਨਾਈ ਹੈ ਭੀ ਹੋਸੀ ਜੈ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਪਾਈ ਘਰ ਘਰ ਵੇਖੈ ਕੀਤਾ ਆਪਣਾ ਜੋ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤ ਸਾਹੋ ਸਾਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋ ਸਰਮ ਪਤ ਝੋਲੀ

ਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਧੰਨ ਬਾਬਾ ਫਤਿਹ ਸਿੰਘ ਜੀ, ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ, ਧੰਨ ਧੰਨ ਮਾਤਾ ਗੁਜਰ ਕੌਰ ਜੀ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀਓ। ਸ਼ੁਕਰਾਨਾ ਹੈ ਆਪ ਜੀ ਦਾ, ਆਪ ਜੀ ਨੇ ਕਿਰਪਾ ਕੀਤੀ, ਅੰਮ੍ਰਿਤ ਵੇਲੇ ਦਾਤ ਬਖਸ਼ਿਸ਼ ਕੀਤੀ। ਜਿਨ੍ਹਾਂ ਸੰਗਤਾਂ ਨੇ ਅੰਮ੍ਰਿਤ ਵੇਲੇ ਆਪ ਜੀ ਦੀ ਨਿੱਘੀ ਗੋਦ ਵਿੱਚ ਬੈਠ ਕੇ ਔਰ ਘਰਾਂ ਵਿੱਚ ਬੈਠ ਕੇ ਵਾਹਿਗੁਰੂ ਸਿਮਰਨ ਦੇ ਵਿੱਚ ਹਾਜ਼ਰੀਆਂ ਭਰੀਆਂ ਹਨ, ਸਭ ਦੀਆਂ ਹਾਜ਼ਰੀਆਂ ਦਰ 'ਤੇ ਪ੍ਰਵਾਨ ਕਰਨੀਆਂ ਪਾਤਸ਼ਾਹ ਜੀਓ। ਸਭ ਦੇ ਘਰਾਂ ਪਰਿਵਾਰਾਂ ਬੱਚਿਆਂ ਦੇ ਸਿਰ 'ਤੇ ਮਿਹਰਾਂ ਭਰਿਆ ਹੱਥ ਰੱਖਣਾ, ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨੀਆਂ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਜੋ ਅੰਮ੍ਰਿਤ ਵੇਲੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੇ ਮੁੱਖ ਵਾਕ ਦੀ ਬਖਸ਼ਿਸ਼ ਕੀਤੀ ਹੈ, ਸੂਹੀ ਰਾਗ ਦੇ ਵਿੱਚ ਗੁਰੂ ਰਾਮਦਾਸ ਮਹਾਰਾਜ ਜੀ ਦੀ ਪਾਵਨ ਅਤੇ ਪਵਿੱਤਰ ਰਸਨਾ ਦੇ ਵਿੱਚ ਇਹ ਸ਼ਬਦ ਉਚਾਰਨ ਹੋਇਆ ਹੈ। ਪਾਤਸ਼ਾਹ ਫੁਰਮਾਨ ਕਰਦੇ ਹਨ, ਸੂਹੀ ਮਹੱਲਾ ਚੌਥਾ।

ਗੁਰ ਤੁਠੈ ਹਰ ਰੰਗ ਚਾੜਿਆ ਫਿਰ ਬਹੁੜ ਨਾ ਹੋਵੇ ਭੰਗ। ਗੁਰੂ ਰਾਮਦਾਸ ਮਹਾਰਾਜ ਫੁਰਮਾਨ ਕਰਦੇ ਨੇ ਕਿ ਜਿਹੜਾ ਪਰਮਾਤਮਾ ਦਾ ਨਾਮ ਹੈ ਨਾ, ਹਰ ਨਾਮਾ ਹਰ ਰੰਗ ਹੈ। ਜਿਹੜੇ ਹਿਰਦੇ ਉਸ ਪਰਮਾਤਮਾ ਦੀ ਬਾਣੀ ਦਾ ਸਿਮਰਨ ਕਰਦੇ ਨੇ ਜਾਂ ਨਾਮ ਜਪਦੇ ਨੇ, ਨਾਮ ਜਪਦਿਆਂ ਜਪਦਿਆਂ ਹਿਰਦੇ ਵਿੱਚ ਪਰਮਾਤਮਾ ਦੇ ਪ੍ਰਤੀ ਪਿਆਰ ਪੈਦਾ ਹੋ ਜਾਂਦਾ ਹੈ। ਅਤੇ ਇਹ ਐਸਾ ਨਾਮ ਰੂਪੀ ਰੰਗ ਹੈ ਜਿਵੇਂ ਮਜੀਠ ਦਾ ਰੰਗ ਹੁੰਦਾ ਹੈ, ਪੱਕਾ ਰੰਗ ਜਿਹੜਾ ਉਤਰਦਾ ਨਹੀਂ। ਹੁਣ ਜਿਨ੍ਹਾਂ ਨੂੰ ਨਾਮ ਰੂਪੀ ਰੰਗ ਚੜ੍ਹ ਗਿਆ, ਬਾਣੀ ਦੇ ਵਿੱਚ ਪਾਤਸ਼ਾਹ ਫੁਰਮਾਨ ਕਰਦੇ ਨੇ, ਜਾ ਕੋ ਹਰ ਰੰਗ ਲਾਗੋ ਇਸ ਯੁਗ ਮੈਂ, ਸੋ ਕਹੀਅਤ ਹੈ ਸੂਰਾ। ਸੂਰਮਾ ਕਿਹਾ ਮਹਾਰਾਜ ਜੀ ਨੇ ਇਸ ਕਲਯੁਗ ਦੇ ਸਮੇਂ ਵਿੱਚ ਜਿਨ੍ਹਾਂ ਨੂੰ ਹਰੀ ਦਾ ਰੰਗ ਚੜ੍ਹ ਗਿਆ। ਦੁਨੀਆਂ ਦੇ ਰੰਗ ਤਾਂ ਬਥੇਰੇ ਚੜ੍ਹ ਰਹੇ ਨੇ। ਅੱਜ ਦਾ ਸਮਾਂ ਹੈ, ਤਨ ਨੂੰ ਤਾਂ ਸਵਾਰਨ ਦੇ ਲਈ ਸਾਰੀ ਦੁਨੀਆ ਲੱਗੀ ਹੋਈ ਹੈ। ਪਾਤਸ਼ਾਹ ਕਹਿੰਦੇ ਨੇ ਮਨ ਨੂੰ ਕੋਈ ਨਹੀਂ ਸਵਾਰਦਾ। ਤਨ ਸੋਹਣਾ ਬਣ ਜਾਵੇ, ਤਨ ਸੋਹਣਾ ਲੱਗੇ, ਤਨ ਨੂੰ ਦੁਨੀਆ ਦੇ ਲੋਕ ਰੰਗ ਲਾਉਂਦੇ ਨੇ, ਸੋਹਣਾ ਲੱਗਾ ਮੈਂ। ਪਾਤਸ਼ਾਹ ਕਹਿੰਦੇ ਨੇ ਮਨ ਦਾ ਵੀ ਖਿਆਲ ਕਰ ਲੈ, ਇਕੱਲਾ ਤਨ ਦਾ ਹੀ ਖਿਆਲ ਨਹੀਂ ਨਾ ਕਰੀ ਜਾਈਏ, ਮਿੱਟੀ ਦਾ ਭਾਂਡਾ ਹੈ, ਮਨ ਨੂੰ ਵੀ ਸੋਹਣਾ ਬਣਾ ਲੈ। ਅਤੇ ਮਨ ਨੂੰ ਕਿਹੜਾ ਰੰਗ ਚੜ੍ਹਨਾ ਹੈ? ਤਨ ਨੂੰ ਤਾਂ ਦੁਨਿਆਵੀ ਰੰਗ ਚੜ੍ਹ ਰਹੇ ਨੇ, ਚੜ੍ਹਾ ਰਿਹਾ ਹੈ ਇਨਸਾਨ। ਮਨ ਨੂੰ ਪਰਮਾਤਮਾ ਦਾ ਨਾਮ ਰੂਪੀ ਰੰਗ ਚੜ੍ਹਨਾ ਹੈ। ਤਨ ਦੇ ਰੰਗ ਤਾਂ ਇੱਕ ਦਿਨ ਫਿੱਕੇ ਪੈ ਜਾਣਗੇ, ਸਵੇਰ ਨੂੰ ਰੰਗ ਚੜ੍ਹਿਆ, ਸ਼ਾਮ ਨੂੰ ਫਿੱਕਾ ਪੈ ਗਿਆ। ਪਰ ਜਿਹੜਾ ਨਾਮ ਰੂਪੀ ਰੰਗ ਹੈ, ਮਜੀਠ ਦੇ ਰੰਗ ਵਰਗਾ, ਇੱਕ ਵਾਰ ਚੜ੍ਹ ਗਿਆ ਮੁੜ ਕੇ ਇਹ ਲੈਣਾ ਨਹੀਂ। ਇਹ ਤਾਂ ਚੜ੍ਹੇਗਾ ਕਿਵੇਂ? ਠਾਕੁਰ ਗਾਈਏ ਆਤਮ ਰੰਗ। ਉਸ ਪਰਮਾਤਮਾ ਨੂੰ ਹਿਰਦੇ ਦੀਆਂ ਗਹਿਰਾਈਆਂ ਤੋਂ ਯਾਦ ਕਰੀ, ਜਦੋਂ ਯਾਦ ਕਰੇਗਾ, ਬਾਣੀ ਪੜ੍ਹੇਗਾ, ਸਿਮਰਨ ਦੇ ਵਿੱਚ ਜੁੜੇਗਾ, ਇੱਕ ਦਿਨ ਐਸਾ ਸਮਾਂ ਆਉਣਾ ਹੈ, ਗੁਰੂ ਨੇ ਖੁਸ਼ ਹੋ ਜਾਣਾ ਹੈ। ਜਿਨ੍ਹਾਂ ਉੱਤੇ ਗੁਰੂ ਖੁਸ਼ ਹੋ ਜਾਂਦੇ ਨੇ, ਹੁੰਦਾ ਕੀ ਹੈ ਫਿਰ? ਗੁਰ ਤੁੱਠੇ ਹਰ ਰੰਗ ਚਾੜਿਆ ਫਿਰ ਬਹੁੜ ਨਾ ਹੋਵੇ ਭੰਗ। ਜਿਨ੍ਹਾਂ ਉੱਤੇ ਗੁਰੂ ਖੁਸ਼ ਹੋ ਜਾਂਦੇ ਨੇ, ਗੁਰੂ ਉਹਨਾਂ ਨੂੰ ਨਾਮ ਰੂਪੀ ਰਸ ਉਹਨਾਂ ਨੂੰ ਬਖਸ਼ਿਸ਼ ਕਰ ਦਿੰਦੇ ਨੇ। ਉਹ ਜਦੋਂ ਫਿਰ ਬਾਣੀ ਪੜ੍ਹਦੇ ਨੇ ਨਾ, ਸਿਮਰਨ ਦੇ ਵਿੱਚ ਜੁੜਦੇ ਨੇ, ਫਿਰ ਉਹਨਾਂ ਦਾ ਜਿਹੜਾ ਮਨ ਹੈ ਉਹ ਡੋਲਦਾ ਨਹੀਂ। ਉਹਨਾਂ ਨੂੰ ਫਿਰ ਬਾਣੀ ਪੜ੍ਹਨ ਦੇ ਵਿੱਚ ਰਸ ਆਉਣ ਲੱਗ ਜਾਂਦਾ ਹੈ, ਮਨ ਦਾ ਟਿਕਾਓ ਬਣ ਜਾਂਦਾ ਹੈ। ਉਹ ਟਿਕਾਓ ਫਿਰ ਨਾਸ ਨਹੀਂ ਹੁੰਦਾ, ਭੰਗ ਨਹੀਂ ਹੁੰਦਾ।

ਅਗਲੀਆਂ ਪੰਕਤੀਆਂ ਵਿੱਚ ਪਾਤਸ਼ਾਹ ਫਰਮਾਨ ਕਰਦੇ ਹਨ, ਹੇ ਮਨ, ਹਿਰਦੇ ਨੂੰ ਨਾਮ ਰੂਪੀ ਪ੍ਰੇਮ ਵਾਲਾ ਰੰਗ ਚੜ੍ਹਾ ਲੈ। ਗੁਰੂ ਦੇ ਪਿਆਰ ਦੇ ਵਿੱਚ ਭਿੱਜ ਕੇ ਹਰ ਵਕਤ ਗੁਰੂ ਦੇ ਚਰਨਾਂ ਵਿੱਚ ਬੈਠਿਆ ਕਰ। ਜਿਹਦੇ ਪਿਆਰ ਦੇ ਵਿੱਚ ਭਿੱਜ ਕੇ ਬੈਠੀਏ ਉਹਦੀ ਯਾਦ ਮਨ ਦੇ ਵਿੱਚ ਆਉਂਦੀ ਹੈ। ਗੁਰ ਤੁਠੇ ਹਰ ਉਪਦੇਸਿਆ, ਹਰ ਭੇਟਿਆ ਰਹੁ ਨਿਸੰਗ। ਅਗਲੀਆਂ ਪੰਕਤੀਆਂ ਵਿੱਚ ਪਾਤਸ਼ਾਹ ਫਰਮਾਨ ਕਰਦੇ ਨੇ, ਜਿਹਦੇ ਉੱਤੇ ਗੁਰੂ ਤੁਠ ਜਾਂਦੇ ਨੇ ਉਹਨੂੰ ਕੀ ਬਖਸ਼ਿਸ਼ ਕਰਦੇ ਨੇ? ਉਹਨੂੰ ਗੁਰੂ ਉਪਦੇਸ਼ ਬਖਸ਼ਿਸ਼ ਕਰਦੇ ਨੇ। ਕਿਹੜਾ ਉਪਦੇਸ਼? ਇਹ ਬਖਸ਼ਿਸ਼ ਕਰਦੇ ਨੇ, ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਅਤੇ ਜਿਹੜਾ ਹਿਰਦਾ ਗੁਰੂ ਨੂੰ ਪਿਆਰਾ ਲੱਗਣ ਲੱਗ ਜਾਂਦਾ ਹੈ ਉਹਨੂੰ ਫਿਰ ਉਹਦਾ ਧਿਆਨ ਉਹ ਬਾਣੀ ਨਾਲ ਜੁੜ ਜਾਂਦਾ ਹੈ, ਫਿਰ ਉਹ ਬਾਣੀ ਸੁਣਦਾ ਹੈ, ਫਿਰ ਕਹਿੰਦਾ ਉੱਠ ਮਨਾ, ਇਸ਼ਨਾਨ ਕਰ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰਕੇ ਆਵਾਂ। ਗੁਰੂ ਆਵਾਜ਼ਾਂ ਮਾਰ ਰਹੇ ਨੇ, ਮੁੰਦ ਆਣੀ ਮਨਮੁਖੀ, ਫਿਰ ਆਵਣ ਜਾਣਾ ਅੰਗ। ਰਹਾਉ ਤੋਂ ਉਪਰੰਤ ਪਾਤਸ਼ਾਹ ਫਰਮਾਨ ਕਰਦੇ ਨੇ, ਪਰ ਜਿਹੜੇ ਹਿਰਦੇ ਮਨਮੁਖ ਹਨ ਗੁਰੂ ਦਾ ਆਸਰਾ ਛੱਡ ਦਿੰਦੇ ਹਨ, ਆਪਣੇ ਹੀ ਮਨ ਪਿੱਛੇ ਤੁਰ ਪੈਂਦੇ ਹਨ, ਫਿਰ ਆਵਣ ਜਾਣਾ ਅੰਗ, ਫਿਰ ਉਹਨਾਂ ਦਾ ਆਉਣਾ ਜਾਣਾ ਬਣਿਆ ਰਹਿੰਦਾ ਹੈ, ਭਾਵ ਉਹ ਜਨਮ ਮਰਨ ਦੇ ਗੇੜ ਦੇ ਵਿੱਚ ਪਏ ਰਹਿੰਦੇ ਨੇ। ਹਰ ਪ੍ਰਭ ਚੇਤਨਾ ਆਇਓ, ਮਨ ਦੂਜਾ ਪਾਉ ਸਹਿਲੰਗ। ਕਿਉਂ? ਹੁਣ ਮਨ ਦੇ ਮਗਰ ਲੱਗ ਗਏ, ਮਨ ਦੇ ਵਿੱਚ ਹਰੀ ਦੀ ਯਾਦ ਨਹੀਂ ਆਈ, ਪਰਮਾਤਮਾ ਦੀ ਯਾਦ ਨਹੀਂ ਆਈ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦੂਜਾ ਭਾਉ ਦਾ ਅਰਥ ਹੈ, ਵਿਕਾਰਾਂ ਦੇ ਵਿੱਚ ਗ੍ਰਸੇ ਰਹਿੰਦੇ ਨੇ।

ਅਗਲੀਆਂ ਪੰਕਤੀਆਂ ਵਿੱਚ ਫਿਰ ਗੁਰੂ ਮਿਹਰਬਾਨ ਹੁੰਦੇ ਨੇ। ਗੁਰੂ ਨਾਮ ਰੂਪੀ ਅੰਮ੍ਰਿਤ, ਨਾਮ ਰੂਪੀ ਸਰੋਵਰ ਦੇ ਵਿੱਚ ਇਸ਼ਨਾਨ ਕਰਾਉਂਦੇ ਨੇ। ਫਿਰ ਵਾਹਿਗੁਰੂ ਸਿਮਰਨ ਦਾ ਜਾਪ ਹਰ ਰੋਜ਼ ਹੋ ਰਿਹਾ ਏ, ਇਹ ਕੀ ਹੈ? ਇਹ ਨਾਮ ਰੂਪੀ ਸਰੋਵਰ ਹੈ। ਇਹਨੂੰ ਕਹਿੰਦੇ ਨੇ ਅੰਮ੍ਰਿਤ ਸਾਰ, ਸਰ ਦਾ ਅਰਥ ਹੈ ਸਰੋਵਰ। ਨਾਮ ਰੂਪੀ ਸਰੋਵਰ ਦੇ ਵਿੱਚ ਆਪ ਜੀ ਹਰ ਰੋਜ਼ ਇਸ਼ਨਾਨ ਕਰਦੇ ਹੋ ਗੁਰੂ ਦੀਆਂ ਚਰਨਾਂ ਵਿੱਚ ਬੈਠ ਕੇ। ਇਹ ਗੁਰੂ ਬਖਸ਼ਿਸ਼ ਕਰ ਰਹੇ ਨੇ। ਗੁਰ ਅੰਮ੍ਰਿਤ ਸਰਨ ਵੁਲਾਇਆ, ਸਭ ਲਾਥੇ ਕਿਲ ਵਿਖ ਭੰਗ। ਜਿਹੜੇ ਹਿਰਦੇ ਹਰ ਰੋਜ਼ ਨੇ ਨਾਮ ਰੂਪੀ ਅੰਮ੍ਰਿਤ ਰੂਪੀ ਸਰੋਵਰ ਦੇ ਵਿੱਚ ਆ ਕੇ ਇਸ਼ਨਾਨ ਕਰਦੇ ਨੇ ਸਿਮਰਨ ਦੁਆਰਾ, ਉਹਨਾਂ ਦੇ ਜ਼ਿੰਦਗੀ ਦੇ ਕੀਤੇ ਹੋਏ ਸਾਰੇ ਕਰੋੜਾਂ ਪਾਪ ਨਾਸ ਹੋ ਜਾਂਦੇ ਨੇ। ਹਰ ਦੀਨਾ ਦੀਨ ਦਇਆਲ ਪ੍ਰਭ, ਸਤ ਸੰਗਤ ਮਿਲੋ ਸੰਗ। ਮਿਲ ਸੰਗਤ ਹਰ ਰੰਗ ਪਾਇਆ, ਜਨ ਨਾਨਕ ਮਨ ਤਨ ਰੰਗ। ਆਖਰੀ ਪੰਕਤੀਆਂ ਵਿੱਚ ਗੁਰੂ ਰਾਮਦਾਸ ਮਹਾਰਾਜ ਫੁਰਮਾਨ ਕਰਦੇ ਹਨ, ਹੇ ਦੀਨਾ ਦੀਨ ਦਿਆਲ, ਹੇ ਦੀਨ ਦਿਆਲ ਪਾਤਸ਼ਾਹ, ਨਾਮ ਰੂਪੀ ਰੰਗ ਚੜ੍ਹਨਾ ਕਿਵੇਂ ਹੈ? ਸੰਗਤ ਵਿੱਚ ਆ ਕੇ ਸਤ ਸੰਗਤ ਦੀ ਦਾਤ ਬਖਸ਼ਿਸ਼ ਕਰ ਦਿਓ ਪਾਤਸ਼ਾਹ, ਰਹਿਮਤ ਕਰ ਦਿਓ। ਇਹ ਪੱਕਾ ਰੰਗ, ਮਜੀਠ ਵਰਗਾ ਰੰਗ ਸਤ ਸੰਗ ਦੇ ਵਿੱਚ ਆ ਕੇ ਚੜ੍ਹਨਾ ਹੈ। ਮਿਲ ਸੰਗਤ ਹਰ ਰੰਗ ਪਾਇਆ, ਜਨ ਨਾਨਕ ਮਨ ਤਨ ਰੰਗ। ਜਿਨ੍ਹਾਂ ਨੂੰ ਸੰਗਤ ਮਿਲ ਗਈ, ਸਾਧ ਸੰਗਤ ਮਿਲ ਗਈ, ਗੁਰੂ ਦੀਆਂ ਚਰਨਾਂ ਵਿੱਚ ਬੈਠਣ ਦਾ ਸਮਾਂ ਮਿਲ ਗਿਆ, ਫਿਰ ਹੋਇਆ ਕਿ ਉਹਨਾਂ ਨੂੰ ਨਾਮ ਰੂਪੀ ਰੰਗ ਉਹਨਾਂ ਨੇ ਪਾ ਲਿਆ ਅਤੇ ਉਹਨਾਂ ਦਾ ਮਨ ਵੀ ਰੰਗਿਆ ਗਿਆ, ਤਨ ਵੀ ਰੰਗਿਆ ਗਿਆ। ਇਹ ਸੀ ਅੱਜ ਦੇ ਮੁੱਖ ਵਾਕ ਜੋ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਅਤੇ ਪਵਿੱਤਰ ਰਸਨਾ ਤੋਂ ਇਹ ਸ਼ਬਦ ਉਚਾਰਨ ਹੋਇਆ। ਪਾਤਸ਼ਾਹ ਕਿਰਪਾ ਕਰਨ। ਇਹ ਅਰਦਾਸ ਹੈ, ਵਾਹਿਗੁਰੂ ਕਿਰਪਾ ਕਰ ਦਿਓ ਮਹਾਰਾਜ, ਹਿਰਦਾ ਤੇਰੇ ਨਾਮ ਰੂਪੀ ਰੰਗ ਦੇ ਵਿੱਚ ਰੰਗ ਜਾਵੇ। ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਹੁਣ ਹਜ਼ੂਰੀ ਰਾਗੀ ਭਾਈ ਹਰਬਖਸ਼ ਸਿੰਘ ਜੀ ਸਮੂਹ ਜਥੇ ਪਾਸੋਂ ਆਸਾ ਕੀ ਵਾਰ ਦੇ ਕੀਰਤਨ ਸਰਵਣ ਕਰੀਏ ਔਰ ਆਪਣੇ ਜੀਵਨ ਨੂੰ ਸਫਲਾ ਕਰੀਏ। ਗੁਰੂ ਪਿਆਰਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

ਦੱਸੈ ਕੁਦਰਤ ਸੁਣੀਐ ਕੁਦਰਤ ਭਾਉ ਸੁਖ ਸਾਰ ਕੁਦਰਤ ਪਾਤਾਲੀਆਂ ਕਾਸੀ ਕੁਦਰਤ ਸਰਬ ਆਕਾਰ ਕੁਦਰਤ ਵੇਦ ਪੁਰਾਣ ਕਿਤੇਬਾਂ ਕੁਦਰਤ ਸਰਵ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰ ਪਿਆਰ ਕੁਦਰਤ ਜਾਤੀ ਜਨਸੀ ਰੰਗੀ ਕੁਦਰਤ ਜੀ ਜਹਾਨ ਕੁਦਰਤ ਨਿੱਕੀਆਂ ਕੁਦਰਤ ਵਧੀਆਂ ਕੁਦਰਤ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।